ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੈਤਸਰੀ ਮਹੱਲਾ ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਹੀਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੇਂ ਜੀਵਨ ਬਿਰਥਾ ਰਹਾਓ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤਫਾਥਾ ਤਿੰਨ ਸਾਧੂ ਚਰਨ ਨ ਸੇਵੈ ਕਭੂ ਤਿੰਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੈ ਤਿੰਨ ਸਫਲਿਓ ਜਨਮ ਸਨਾਥਾ ਸੋ ਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨ ਥਾ ਹੇ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਪਰ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ ਹੇ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਉਸਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਸਦੇ ਸਿਰੋਂ ਪਾਪਾਂ ਦਾ ਕਰਜ਼ਾ ਉਤਰ ਗਿਆ ਹੇ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਹੇ ਮੇਰੇ ਮਨ ਗੁਰੂ ਦੀ ਸ਼ਰਨ ਪਿਆਰੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਅਤੇ ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਵਿਅਰਥ ਚੱਲੀ ਜਾਂਦੀ ਹੈ ਰਹਾਓ ਹੇ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ਹੇ ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹੇ ਹਰੀ ਹੇ ਜਗਤ ਦੇ ਨਾਥ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ਹੇ ਗੁਰੂ ਅਸੀਂ ਜੀਵ ਮਾਇਆ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਰਹੇ ਹੇ ਦਾਸ ਨਾਨਕ ਆਖ ਹੇ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ 'ਤੇ ਤੁਰ ਸਕੀਏ ਅਤੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ

ਵਾਪਸ ਆ ਗਿਆ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂੰ ਦੇ ਨਾਲ। ਸਮਾਂ ਆ ਗਿਆ ਕਿ ਤੁਹਾਡੇ ਨਾਲ ਸਾਂਝਾ ਕਰੀਏ ਕਿ ਮੈਲਬਨ ਦਾ ਇਸ ਹਫ਼ਤੇ ਦਾ ਜਿਹੜਾ ਵੈਦਰ ਆ ਉਹ ਕਿਵੇਂ ਦਾ ਰਹਿਣ ਵਾਲਾ ਆ। ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਜਿਹੜਾ ਦਿਨ ਆ ਉਹ ਮੋਸਟਲੀ ਕਲਾਊਡੀ ਕੰਡੀਸ਼ਨਸ ਹੀ ਰਹਿਣਗੀਆਂ ਪੂਰਾ ਦਿਨ। ਥੋੜ੍ਹੇ ਸ਼ਾਮ ਦੇ ਟਾਈਮ ਹਲਕੀ ਫੁਲਕੀ ਰੇਨ ਦੇ ਚਾਂਸਿਸ ਵੀ ਬਣੇ ਰਹਿਣਗੇ। ਜਿਹੜਾ ਮੈਕਸੀਮਮ ਟੈਂਪਰੇਚਰ ਆ ਉਹ ਅਰਾਊਂਡ 20 ਡਿਗਰੀ ਸੈਲਸੀਅਸ ਰਹੇਗਾ ਅਤੇ ਓਵਰਨਾਈਟ ਦਾ ਜਿਹੜਾ ਮਿਨੀਮਮ ਅਪਰੋਕਸੀਮੇਟਲੀ ਟੈਂਪਰੇਚਰ ਆ ਉਹ 11 ਡਿਗਰੀ ਰਹਿਣ ਦੀ ਉਮੀਦ ਹੈ। ਸੋ ਜੇ ਤੁਸੀਂ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਅੰਬਰੇਲਾ ਨਾਲ ਰੱਖਣਾ ਇੱਕ ਚੰਗਾ ਆਈਡੀਆ ਰਹੇਗਾ। ਟਿਊਜ਼ਡੇ 15 ਸਪਤੰਬਰ ਜਿਹੜਾ ਟੈਂਪਰੇਚਰ ਆ ਉਹ ਥੋੜ੍ਹਾ ਘੱਟ ਦਿਖ ਰਿਹਾ ਆ। ਜਿਹੜਾ ਮੈਕਸੀਮਮ ਟੈਂਪਰੇਚਰ ਆ ਉਹ 14 ਡਿਗਰੀ ਰਹੇਗਾ ਅਤੇ ਜਿਹੜਾ ਮਿਨੀਮਮ ਟੈਂਪਰੇਚਰ ਆ ਉਹ ਅਰਾਊਂਡ 8 ਡਿਗਰੀ ਰਹੇਗਾ। ਪੂਰੇ ਦਿਨ ਵਿੱਚ ਥੋੜ੍ਹੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ ਪਰ ਸ਼ਾਮ ਦੇ ਟਾਈਮ ਹਲਕੀ ਫੁਲਕੀ ਬਾਰਿਸ਼ ਦੀ ਪੋਸੀਬਿਲਿਟੀ ਹੈ। ਵੈਨਸਡੇ 16 ਸਪਤੰਬਰ ਦਾ ਜਿਹੜਾ ਟੈਂਪਰੇਚਰ ਆ ਉਹ ਕੰਪੈਰੇਟਿਵਲੀ ਠੰਡਾ ਰਹੇਗਾ। ਮੈਕਸੀਮਮ ਟੈਂਪਰੇਚਰ ਅਰਾਊਂਡ 14 ਡਿਗਰੀ ਹੋ ਸਕਦਾ ਹੈ ਅਤੇ ਮਿਨੀਮਮ 9 ਡਿਗਰੀ ਸੈਲਸੀਅਸ। ਅਤੇ ਪੂਰਾ ਦਿਨ ਬੱਦਲਬਾਈ ਰਹਿਣ ਦੇ ਚਾਂਸਿਸ ਨੇ ਅਤੇ ਮੰਗਲਵਾਰ ਦੇ ਮੁਕਾਬਲੇ ਜਿਹੜਾ ਵੈਦਰ ਆ ਉਹ ਥੋੜ੍ਹਾ ਕਾਮ ਫੀਲ ਹੋਏਗਾ ਅਤੇ ਥੋੜ੍ਹੀ ਬਹੁਤ ਧੁੱਪ ਵੀ ਸਾਨੂੰ ਦੇਖਣ ਨੂੰ ਮਿਲ ਸਕਦੀ ਆ। ਥਰਸਡੇ 17 ਸਪਤੰਬਰ ਦਾ ਜਿਹੜਾ ਵੈਦਰ ਆ ਉਹ ਇੰਪਰੂਵ ਹੁੰਦਾ ਦਿਖ ਰਿਹਾ ਆ। ਮੈਕਸੀਮਮ ਟੈਂਪਰੇਚਰ ਅਰਾਊਂਡ 15 ਡਿਗਰੀ ਸੈਲਸੀਅਸ ਰਹੇਗਾ ਅਤੇ ਮਿਨੀਮਮ ਟੈਂਪਰੇਚਰ ਰਾਤ ਦਾ ਜਾਂ ਅਰਲੀ ਮੋਰਨਿੰਗ ਦਾ ਲਗਭਗ 5 ਡਿਗਰੀ ਸੈਲਸੀਅਸ ਦੇ ਅਰਾਊਂਡ ਹੋ ਸਕਦਾ ਹੈ। ਫਰਾਈਡੇ 18 ਸਪਤੰਬਰ ਦਾ ਜਿਹੜਾ ਵੈਦਰ ਆ ਉਹ ਤੁਹਾਨੂੰ ਖੁਸ਼ ਕਰ ਦੇਵੇਗਾ ਕਿਉਂਕਿ ਫਰਾਈਡੇ ਨੂੰ ਜਿਹੜਾ ਦਿਨ ਆ ਬਹੁਤ ਪਲੈਜ਼ੈਂਟ ਵਾਰਮਰ ਅਤੇ ਸਨੀ ਰਹੇਗਾ ਅਤੇ ਜਿਹੜਾ ਟੈਂਪਰੇਚਰ ਆ ਉਹ ਅਰਾਊਂਡ 12 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਦੇ ਵਿੱਚ ਰਹੇਗਾ। ਸੋ ਪੂਰੇ ਹਫ਼ਤੇ ਬੱਦਲਾਂ ਤੋਂ ਬਾਅਦ ਜਿਹੜਾ ਫਰਾਈਡੇ ਦਾ ਦਿਨ ਆ ਉਹ ਸਪੈਸ਼ਲੀ ਸਾਨੂੰ ਸਪਰਿੰਗ ਵਾਂਗੂ ਫੀਲ ਹੋਵੇਗਾ ਜਿੱਥੇ ਵੈਦਰ ਕੰਫਰਟੇਬਲ ਵੀ ਹੋਏਗਾ ਅਤੇ ਨਾਈਸ ਵੀ ਹੋਏਗਾ। ਵਧਦਿਆਂ ਵੀਕਐਂਡ ਵੱਲ, ਸੈਟਰਡੇ 16 ਸਪਤੰਬਰ ਦਾ ਜਿਹੜਾ ਦਿਨ ਆ ਉਹ ਪੂਰੇ ਹਫ਼ਤੇ ਦਾ ਸਭ ਤੋਂ ਗਰਮ ਦਿਨ ਰਹੇਗਾ ਜਿਹਦਾ ਟੈਂਪਰੇਚਰ ਅਰਾਊਂਡ 26 ਡਿਗਰੀ ਸੈਲਸੀਅਸ ਅਤੇ ਮਿਨੀਮਮ ਟੈਂਪਰੇਚਰ 14 ਡਿਗਰੀ ਸੈਲਸੀਅਸ ਰਹੇਗਾ। ਕੰਡੀਸ਼ਨਸ ਨੇ ਜਿਹੜੀਆਂ ਵੈਦਰ ਦੀਆਂ ਉਹ ਥੋੜ੍ਹੀਆਂ ਵਾਰਮ ਐਂਡ ਬਰੀਜ਼ੀ ਰਹਿਣਗੀਆਂ, ਸਨੀ ਸਪੈਲਸ ਰਹਿਣਗੀਆਂ। ਸੋ ਵੀਕਐਂਡ ਦੀ ਸ਼ੁਰੂਆਤ ਬਹੁਤ ਸੋਹਣੀ ਹੋਵੇਗੀ। ਜੇਕਰ ਤੁਸੀਂ ਕੋਈ ਵੀ ਆਊਟਡੋਰ ਐਕਟੀਵਿਟੀਜ਼ ਕਰਨੀਆਂ ਚਾਹੁੰਦੇ ਹੋ, ਤੁਹਾਡੀਆਂ ਗਰੋਸਰੀ ਸਪੈਂਡਿੰਗਸ ਨੇ, ਤੁਹਾਡੀ ਲੌਂਡਰੀ ਪੈਂਡਿੰਗ ਆ, ਤਾਂ ਇਹ ਦਿਨ ਤੁਹਾਡੇ ਲਈ ਬੜਾ ਵਧੀਆ ਰਹੇਗਾ। ਸੰਡੇ 20 ਸਪਤੰਬਰ ਦਾ ਜਿਹੜਾ ਟੈਂਪਰੇਚਰ ਆ ਉਹ 21 ਡਿਗਰੀ ਸੈਲਸੀਅਸ ਰਹਿਣ ਵਾਲਾ ਹੈ ਅਤੇ ਮਿਨੀਮਮ 10 ਡਿਗਰੀ ਸੈਲਸੀਅਸ ਰਹੇਗਾ। ਅਤੇ ਜਿਹੜਾ ਦਿਨ ਆ ਉਹ ਪਾਰਸ਼ਲੀ ਸਨੀ ਰਹੇਗਾ ਪਰ ਵਿੰਡੀ ਕੰਡੀਸ਼ਨਸ ਬਣੀਆਂ ਰਹਿਣਗੀਆਂ। ਸੋ ਟੈਂਪਰੇਚਰ ਕੰਫਰਟੇਬਲ ਹੋਣ ਦੇ ਬਾਵਜੂਦ ਵੀ ਥੋੜ੍ਹੀਆਂ ਹਵਾਵਾਂ ਅਤੇ ਜਿਹੜਾ ਵੈਦਰ ਆ ਉਹ ਠੰਡਾ ਬਣਿਆ ਰਹੇਗਾ। ਸੋ ਇਹ ਸੀਗਾ ਮੈਲਬਨ ਦਾ ਪੂਰੇ ਹਫ਼ਤੇ ਦਾ ਵੈਦਰ ਅਤੇ ਤੁਸੀਂ ਆਪਣੇ ਪੂਰੇ ਵੀਕ ਨੂੰ ਵੈਦਰ ਦੇ ਅਕੋਰਡਿੰਗ ਕਿਵੇਂ ਔਰਗੇਨਾਈਜ਼ ਕਰਨਾ ਹੈ ਇਹ ਹੁਣ ਤੁਹਾਡੇ ਹੱਥ ਹੈ। ਅਸੀਂ ਤੁਹਾਨੂੰ ਦੱਸਦਾ ਕਿ ਜਿਹੜਾ ਵੀਕਐਂਡ ਆ ਉਹ ਤੁਹਾਡੇ ਫੇਵਰ ਦਾ ਆ ਪਰ ਵੀਕਡੇਜ਼ ਵਿੱਚ ਥੋੜ੍ਹੇ ਬੱਦਲਬਾਈ ਬਣੀ ਰਹਿਣ ਦੇ ਚਾਂਸਿਸ ਰਹਿਣਗੇ। ਤਾਂ ਸੁਣਦੇ ਇੱਕ ਗੀਤ ਅਤੇ ਫਿਰ ਆ ਕੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ, ਸਾਂਝੀ ਆਵਾਜ਼ ਰੇਡੀਓ ਦੇ ਚੈਨਲ ਦੇ ਉੱਪਰ।

0: ਮੈਨੂੰ ਦੇਖੋ
1: ਵਾਪਸ ਆ ਗਿਆ ਸਟੂਡੀਓ ਦੇ ਵਿਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ੍ਰੀ ਅਕਾਲ ਮੈਲਬਰਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਵੇਲਾ ਆ ਗਿਆ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਦਾ। ਅੱਜ ਦੀ ਜਿਹੜੀ ਸਾਡੀ ਕਹਾਣੀ ਹੈ ਉਹਦਾ ਨਾਮ ਹੈ ਚਾਹ ਦਾ ਕੱਪ। ਅੰਮ੍ਰਿਤ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਆਪਣੀ ਮਾਂ ਨਾਲ ਰਹਿੰਦਾ ਸੀ। ਪਿਤਾ ਜੀ ਕਈ ਸਾਲ ਪਹਿਲਾਂ ਇਸ ਦੁਨੀਆਂ ਤੋਂ ਚਲੇ ਗਏ ਸਨ। ਘਰ ਵਿੱਚ ਬਸ ਮਾਂ ਅਤੇ ਪੁੱਤ। ਅੰਮ੍ਰਿਤ ਦੀ ਮਾਂ ਦੀ ਇੱਕ ਆਦਤ ਸੀ, ਜਦੋਂ ਵੀ ਅੰਮ੍ਰਿਤ ਸ਼ਾਮ ਨੂੰ ਕੰਮ ਤੋਂ ਘਰ ਆਉਂਦਾ, ਮਾਂ ਆਵਾਜ਼ ਮਾਰਦੀ, ਪੁੱਤ ਚਾਹ ਪੀਏਗਾ? ਅਤੇ ਅੰਮ੍ਰਿਤ ਦਾ ਜਵਾਬ ਲਗਭਗ ਹਰ ਰੋਜ਼ ਇੱਕੋ ਹੁੰਦਾ, ਮਾਂ ਹੁਣ ਨਹੀਂ, ਬਹੁਤ ਥੱਕਿਆ ਹੋਇਆ ਹਾਂ। ਕਦੇ ਉਹ ਫੋਨ ਵਿੱਚ ਬਿਜ਼ੀ ਹੁੰਦਾ, ਕਦੇ ਦੋਸਤਾਂ ਨਾਲ ਗੱਲਾਂ ਵਿੱਚ, ਅਤੇ ਕਦੇ ਆਪਣੇ ਕੰਮ ਦੀ ਟੈਨਸ਼ਨ ਵਿੱਚ। ਪਰ ਮਾਂ ਫਿਰ ਵੀ ਸ਼ਾਮ ਨੂੰ ਹਰ ਵਾਰ ਪੁੱਛਦੀ, ਚਾਹ ਬਣਾ ਦਿਆਂ? ਇੱਕ ਦਿਨ ਅੰਮ੍ਰਿਤ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਗਿਆ। ਘਰ ਵਿੱਚ ਖੁਸ਼ੀ ਵੀ ਸੀ ਅਤੇ ਇੱਕ ਅਜੀਬ ਜਿਹੀ ਚੁੱਪ ਵੀ ਸੀ। ਜਾਣ ਵਾਲੇ ਦਿਨ ਮਾਂ ਨੇ ਸਵੇਰੇ ਹੀ ਪੁੱਛਿਆ, ਪੁੱਤ ਅੱਜ ਮੇਰੇ ਨਾਲ ਚਾਹ ਦਾ ਕੱਪ ਹੀ ਪੀ ਲੈ। ਅੰਮ੍ਰਿਤ ਹੱਸ ਕੇ ਕਹਿੰਦਾ, ਮਾਂ ਏਅਰਪੋਰਟ ਲਈ ਲੇਟ ਹੋ ਰਿਹਾ ਹਾਂ, ਜਦੋਂ ਵਾਪਸ ਆਵਾਂਗਾ ਨਾ ਫਿਰ ਆਰਾਮ ਨਾਲ ਬੈਠ ਕੇ ਤੁਹਾਡੇ ਨਾਲ ਚਾਹ ਪੀਵਾਂਗਾ। ਮਾਂ ਨੇ ਮੁਸਕਰਾ ਕੇ ਕਿਹਾ, ਚੰਗਾ ਪੁੱਤ, ਜਿਵੇਂ ਤੇਰੀ ਮਰਜ਼ੀ। ਅਤੇ ਅੰਮ੍ਰਿਤ ਚਲਾ ਗਿਆ। ਵਿਦੇਸ਼ ਜਾ ਕੇ ਜ਼ਿੰਦਗੀ ਹੋਰ ਵੀ ਤੇਜ਼ ਹੋ ਗਈ। ਨੌਕਰੀਆਂ, ਰਿਸਪੋਂਸੀਬਿਲਿਟੀਆਂ, ਸੈਟਲ ਹੋਣ ਦੀ ਟੈਨਸ਼ਨ। ਮਾਂ ਦਾ ਫੋਨ ਆਉਂਦਾ, ਪੁੱਤ ਰੋਟੀ ਖਾ ਲਈ? ਹਾਂ ਮਾਂ। ਕੰਮ ਠੀਕ ਚੱਲਦਾ? ਹਾਂ ਮਾਂ। ਥੋੜ੍ਹੀ ਦੇਰ ਲਈ ਗੱਲ ਕਰ ਲਈਏ? ਮਾਂ ਹੁਣੇ ਕੰਮ ਤੋਂ ਆਇਆ, ਵੀਕਐਂਡ 'ਤੇ ਕਰਾਂਗਾ। ਪਰ ਕਈ ਵਾਰ ਉਹ ਵੀਕਐਂਡ ਵੀ ਨਾ ਆਉਂਦਾ ਜਿੱਥੇ ਉਹ ਆਪਣੀ ਮਾਂ ਨਾਲ ਗੱਲ ਕਰਦਾ। ਇੱਕ ਰਾਤ ਅੰਮ੍ਰਿਤ ਕੰਮ ਤੋਂ ਵਾਪਸ ਆਇਆ, ਬਾਹਰ ਬਹੁਤ ਮੀਂਹ ਪੈ ਰਿਹਾ ਸੀ। ਉਸਨੇ ਆਪਣੇ ਲਈ ਚਾਹ ਬਣਾਈ ਅਤੇ ਖਿੜਕੀ ਕੋਲ ਬੈਠ ਗਿਆ। ਚਾਹ ਦਾ ਪਹਿਲਾ ਘੁੱਟ ਪੀਂਦਿਆਂ ਅਚਾਨਕ ਉਸਨੂੰ ਮਾਂ ਦੀ ਯਾਦ ਆਈ। ਉਸਨੇ ਸੋਚਿਆ, ਅੱਜ ਮਾਂ ਨੂੰ ਵੀਡੀਓ ਕਾਲ ਕਰਦਾ ਹਾਂ, ਬਹੁਤ ਦਿਨ ਹੋ ਗਏ। ਉਸਨੇ ਫੋਨ ਚੁੱਕਿਆ ਕਿ ਪੰਜਾਬ ਤੋਂ ਉਸੇ ਸਮੇਂ ਉਸਦੇ ਮਾਮੇ ਦਾ ਫੋਨ ਆ ਗਿਆ, ਅੰਮ੍ਰਿਤ ਦੀ ਮਾਂ ਦੀ ਤਬੀਅਤ ਠੀਕ ਨਹੀਂ, ਹੌਸਪੀਟਲ ਲੈ ਕੇ ਆਏ ਹਾਂ। ਉਸਦੇ ਹੱਥ ਵਿੱਚ ਫੜਿਆ ਚਾਹ ਦਾ ਕੱਪ ਉੱਥੇ ਹੀ ਰਹਿ ਗਿਆ। ਉਸਨੇ ਅਗਲੀ ਫਲਾਈਟ ਫੜੀ ਅਤੇ ਪੰਜਾਬ ਪਹੁੰਚ ਗਿਆ। ਹੌਸਪੀਟਲ ਦੇ ਕਮਰੇ ਵਿੱਚ ਮਾਂ ਬਹੁਤ ਕਮਜ਼ੋਰ ਪਈ ਸੀ। ਅੰਮ੍ਰਿਤ ਨੇ ਮਾਂ ਦਾ ਹੱਥ ਫੜਿਆ। ਮਾਂ ਨੇ ਅੱਖਾਂ ਖੋਲੀਆਂ ਅਤੇ ਹੌਲੀ ਜਿਹੀ ਮੁਸਕਰਾਈ, ਆ ਗਿਆ ਪੁੱਤ? ਅੰਮ੍ਰਿਤ ਦੀਆਂ ਅੱਖਾਂ ਭਰ ਆਈਆਂ, ਹਾਂ ਮਾਂ ਆ ਗਿਆ। ਕੁਝ ਪਲ ਚੁੱਪ ਰਹਿਣ ਤੋਂ ਬਾਅਦ ਮਾਂ ਨੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ, ਚਾਹ ਪੀਏਗਾ? ਅੰਮ੍ਰਿਤ ਹੱਸਿਆ ਵੀ ਅਤੇ ਰੋਇਆ ਵੀ। ਉਸਨੇ ਮਾਂ ਦਾ ਹੱਥ ਹਰ ਰੋਜ਼ ਜ਼ੋਰ ਨਾਲ ਫੜ ਕੇ ਕਿਹਾ, ਹਾਂ ਮਾਂ ਅੱਜ ਤੇਰੇ ਨਾਲ ਬੈਠ ਕੇ ਚਾਹ ਪੀਣੀ ਹੈ, ਅੱਜ ਮੈਨੂੰ ਕੋਈ ਜਲਦੀ ਨਹੀਂ। ਮਾਂ ਨੇ ਕਿਹਾ, ਮੈਨੂੰ ਚਾਹ ਨਾਲ ਕੋਈ ਖਾਸ ਪਿਆਰ ਨਹੀਂ ਸੀ ਪੁੱਤ। ਅੰਮ੍ਰਿਤ ਨੇ ਹੈਰਾਨ ਹੋ ਕੇ ਪੁੱਛਿਆ, ਫਿਰ ਤੂੰ ਹਰ ਰੋਜ਼ ਕਿਉਂ ਪੁੱਛਦੀ ਸੀ ਮੈਨੂੰ ਚਾਹ ਲਈ? ਮਾਂ ਮੁਸਕਰਾਈ ਅਤੇ ਬੋਲੀ, ਚਾਹ ਤਾਂ ਬਹਾਨਾ ਸੀ ਪੁੱਤ, ਮੈਂ ਤਾਂ ਤੇਰੇ ਨਾਲ 10 ਮਿੰਟ ਬੈਠਣਾ ਚਾਹੁੰਦੀ ਸੀ। ਅੰਮ੍ਰਿਤ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਉਸ ਦਿਨ ਉਸਨੂੰ ਸਮਝ ਆਈ ਕਿ ਕਈ ਵਾਰ ਸਾਡੇ ਆਪਣੇ ਸਾਡੇ ਕੋਲੋਂ ਵੱਡੀਆਂ ਚੀਜ਼ਾਂ ਨਹੀਂ ਮੰਗਦੇ, ਨਾ ਮਹਿੰਗੇ ਗਿਫਟਸ, ਨਾ ਪੈਸਾ ਅਤੇ ਨਾ ਹੀ ਕੋਈ ਵੱਡਾ ਪ੍ਰੋਮਿਸ। ਉਹ ਸਿਰਫ ਮੰਗਦੇ ਨੇ ਸਾਡਾ ਥੋੜ੍ਹਾ ਜਿਹਾ ਸਮਾਂ। ਅਸੀਂ ਕਹਿੰਦੇ ਰਹਿੰਦੇ ਹਾਂ, ਕੱਲ੍ਹ ਗੱਲ ਕਰਾਂਗੇ, ਵੀਕਐਂਡ 'ਤੇ ਮਿਲਾਂਗੇ, ਥੋੜ੍ਹਾ ਫ੍ਰੀ ਹੋ ਜਾਵਾਂ ਫਿਰ ਗੱਲ ਕਰੂੰਗਾ। ਪਰ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਇਹ ਹੈ ਕਿ ਸਾਡੇ ਕੋਲ ਹਰ ਚੀਜ਼ ਲਈ ਸ਼ਾਇਦ ਕੱਲ੍ਹ ਹੋਵੇ, ਪਰ ਹਰ ਇਨਸਾਨ ਲਈ ਕੱਲ੍ਹ ਹੋਵੇ ਇਹ ਜ਼ਰੂਰੀ ਨਹੀਂ। ਇਸ ਲਈ ਅੱਜ ਜਦੋਂ ਘਰ ਜਾਓ, ਜੇ ਮਾਂ ਪੁੱਛੇ ਚਾਹ ਪੀਏਗਾ, ਜੇ ਪਿਤਾ ਜੀ ਕਹਿਣ 2 ਮਿੰਟ ਬੈਠ, ਜੇ ਕੋਈ ਆਪਣਾ ਫੋਨ ਕਰੇ ਤਾਂ ਕਦੇ ਕਦੇ ਦੁਨੀਆ ਨੂੰ 5 ਮਿੰਟ ਵੇਟ ਕਰਵਾ ਦਿਓ, ਕਿਉਂਕਿ ਕੁਝ ਸਾਲਾਂ ਬਾਅਦ ਸਾਨੂੰ ਉਹ ਚਾਹ ਦਾ ਟੇਸਟ ਨਹੀਂ ਰਹਿਣਾ, ਪਰ ਉਸ ਦਿਨ ਸਾਨੂੰ ਉਸ ਚਾਹ ਦੇ ਕੱਪ ਕੋਲ ਬੈਠਾ ਇਨਸਾਨ ਬਹੁਤ ਯਾਦ ਆਉਣਾ ਹੈ। ਅਤੇ ਜਾਂਦੇ ਜਾਂਦੇ ਬਸ ਇੱਕ ਹੋਰ ਛੋਟੀ ਜਿਹੀ ਗੱਲ, ਰਿਸ਼ਤੇ ਸਮਾਂ ਮੰਗਦੇ ਨੇ, ਰਿਸ਼ਤੇ ਸਮੇਂ ਵਿੱਚੋਂ ਆਪਣਾ ਹਿੱਸਾ ਮੰਗਦੇ ਨੇ। ਕੱਲ੍ਹ ਲਈ ਸੰਭਾਲ ਕੇ ਰੱਖੀਆਂ ਮੁਹੱਬਤਾਂ ਕਈ ਵਾਰ ਕੱਲ੍ਹ ਤੱਕ ਪਹੁੰਚਦੀਆਂ ਹੀ ਨਹੀਂ। ਸੋ ਇਸੇ ਸੋਚ ਨਾਲ ਆਪਣੇ ਆਪਣਿਆਂ ਲਈ ਸਮਾਂ ਕੱਢਦੇ ਰਹੋ, ਹੱਸਦੇ ਰਹੋ, ਜੁੜੇ ਰਹੋ ਉਹਨਾਂ ਦੇ ਨਾਲ, ਅਤੇ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਜ਼ਰੂਰ ਸਾਂਝੀਆਂ ਕਰੋ। ਇਹ ਸੀ ਸਾਡੀ ਅੱਜ ਦੀ ਇੱਕ ਕਹਾਣੀ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਸੁਣਦਿਆਂ ਇੱਕ ਗੀਤ ਅਤੇ ਫਿਰ ਵਾਪਸ ਆਵਾਂਗੇ ਸਟੂਡੀਓ 'ਚ ਅਤੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ।

0: ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਸ਼ੋ ਵਿੱਚ ਸਾਡੇ ਨਾਲ ਸ਼ਮਾ ਜੀ ਵੀ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਮੈਮ।
1: ਹਾਂਜੀ, ਮੇਰੇ ਵੱਲੋਂ ਵੀ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦੀ ਹਾਂ ਕਿ ਵਧੀਆ ਵਧੀਆ ਵੀਕਐਂਡ ਲੰਘਿਆ ਹੋਵੇ ਤੁਹਾਡਾ ਸਾਰਿਆਂ ਦਾ। ਅੱਜ ਸੋਮਵਾਰ ਦੇ ਦਿਨ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਵੇਰ ਦੇ 10 ਵਜੇ ਤੋਂ ਲੈ ਕੇ ਹੁਣ ਤੱਕ ਦਾ ਪ੍ਰੋਗਰਾਮ ਤੁਹਾਨੂੰ ਨਾਲ ਬਹੁਤ ਇੰਜੋਏ ਕਰ ਰਹੇ ਹੋਵੋਗੇ, ਵਧੀਆ ਵਧੀਆ ਗੀਤ ਸੁਣੇ, ਵਧੀਆ ਵਧੀਆ ਕਹਾਣੀਆਂ ਅਤੇ ਹੋਰ ਗੱਲਾਂ ਬਾਤਾਂ, ਵੈਦਰ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਤੁਹਾਨੂੰ ਨੇ ਅਤੇ ਹੁਣ ਪ੍ਰੋਗਰਾਮ ਦੇ ਆਪਾਂ ਅਗਲੇ ਪੜਾਵ ਵੱਲ ਵੱਧਦੇ ਹਾਂ ਜਿਹਦੇ ਵਿੱਚ ਕੁਛ ਹੋਣਗੀਆਂ ਖਬਰਾਂ ਅਤੇ ਫਿਰ ਕੁਛ ਗੱਲਾਂ ਬਾਤਾਂ।
0: ਜੀ, ਜਿਹੜੀ ਪਹਿਲੀ ਖਬਰ ਆ ਰਹੀ ਆ ਉਹ ਆ ਰਹੀ ਆ ਰੀਜਨਲ ਵਿਕਟੋਰੀਆ ਦੇ ਵਿੱਚੋਂ। ਰੀਜਨਲ ਵਿਕਟੋਰੀਆ ਤੋਂ ਇੱਕ ਕੰਸਰਨਸ ਹੈਲਥ ਰਿਪੋਰਟ ਸਾਹਮਣੇ ਆਈ ਹੈ। ਗਿਪਸਲੈਂਡ ਪ੍ਰਾਇਮਰੀ ਹੈਲਥ ਨੈਟਵਰਕ ਦੀ ਰਿਪੋਰਟ ਦੇ ਮੁਤਾਬਕ ਰੀਜਨ ਵਿੱਚ ਪ੍ਰੀਵੈਂਟੇਬਲ ਹੋਸਪਿਟਲ ਐਡਮਿਸ਼ਨਸ ਹੈਲਥ ਸਿਸਟਮ ਉੱਤੇ ਇੱਕ ਵੱਡਾ ਫਾਈਨੈਂਸ਼ੀਅਲ ਬਰਡਨ ਪਾ ਰਹੀਆਂ ਨੇ ਅਤੇ ਰਿਪੋਰਟ ਮੁਤਾਬਕ ਜੋ ਇਸ ਸਾਲ ਤੋਂ ਜੂਨ 2024 ਵਿੱਚ ਗਿਪਸਲੈਂਡ ਵਿੱਚ 12,000 ਤੋਂ ਵੱਧ ਪ੍ਰੀਵੈਂਟੇਬਲ ਹੋਸਪਿਟਲਾਈਜੇਸ਼ਨਸ ਹੋਈਆਂ ਅਤੇ ਐਸਟੀਮੇਟਡ ਐਨੂਅਲ ਜਿਹੜੀ ਕੋਸਟ ਆ ਉਹ ਅਰਾਊਂਡ ਉਹਦੀ 127 million ਦੱਸੀ ਜਾ ਰਹੀ ਆ। ਪ੍ਰਾਇਮਰੀ ਹੈਲਥ ਕੇਅਰਸ ਤੱਕ ਪਹੁੰਚ ਵਿੱਚ ਕੋਸਟ, ਲੌਂਗ ਵੇਟਿੰਗ ਟਾਈਮਸ ਐਂਡ ਲੋਕਲ ਸਰਵਿਸਿਜ਼ ਦੀ ਸ਼ੋਰਟੇਜ ਵਰਗੀਆਂ ਪ੍ਰੋਬਲਮਸ ਵੀ ਹਾਈਲਾਈਟ ਕੀਤੀਆਂ ਗਈਆਂ ਨੇ। ਇਹ ਰਿਪੋਰਟ ਇੱਕ ਇੰਪੋਰਟੈਂਟ ਰਿਮਾਈਂਡਰ ਹੈ ਕਿ ਸਟਰੋਂਗ ਪ੍ਰਾਇਮਰੀ ਹੈਲਥ ਕੇਅਰਸ ਸਿਰਫ ਪੇਸ਼ੈਂਟਸ ਲਈ ਨਹੀਂ ਸਗੋਂ ਓਵਰਆਲ ਹੈਲਥ ਸਿਸਟਮ ਲਈ ਵੀ ਬਹੁਤ ਇੰਪੋਰਟੈਂਟ ਹੁੰਦਾ ਹੈ।
1: ਹਾਂਜੀ, ਦੇਖੋ ਜਿਸ ਤਰ੍ਹਾਂ ਰੀਜਨਲ ਦੇ ਵਿੱਚ ਪੋਪੂਲੇਸ਼ਨ ਵਧਣੀ ਸ਼ੁਰੂ ਹੋਈ ਕਿਉਂਕਿ ਆਸਟ੍ਰੇਲੀਆ ਨੇ ਟਰਾਈ ਕੀਤੀ ਕਿ ਰੀਜਨਲ ਦੇ ਵਿੱਚ ਜਿਹੜਾ ਰੀਜਨਲ ਆਸਟ੍ਰੇਲੀਆ ਉੱਥੇ ਪੋਪੂਲੇਸ਼ਨ ਬਹੁਤ ਘੱਟ ਸੀ

0: ਪੁਲਿਸ ਮੁਤਾਬਕ ਜਿਹੜਾ ਮੋਟਰਸਾਈਕਲ ਸੀ ਉਹਨੇ ਰੋਡ ਉੱਤੇ ਇੱਕ ਪੈਥੋਲ ਹਿੱਟ ਕੀਤਾ ਜਿਸ ਤੋਂ ਬਾਅਦ
1: ਫੈਟਲ ਕ੍ਰੈਸ਼ ਹੋਇਆ।
0: ਇਸ ਇੰਸੀਡੈਂਟ ਤੋਂ ਬਾਅਦ ਰੋਡ ਕੰਡੀਸ਼ਨਸ ਅਤੇ ਰੋਡ ਸੇਫਟੀ ਇੱਕ ਵਾਰ ਫਿਰ ਅਟੈਂਸ਼ਨ ਵਿੱਚ ਆ ਗਈਆਂ ਨੇ। ਡਰਾਈਵਰਸ ਅਤੇ ਰਾਈਡਰਸ ਨੂੰ ਵੀ ਚੇਂਜਿੰਗ ਰੋਡ ਕੰਡੀਸ਼ਨਸ ਵਿੱਚ ਐਕਸਟਰਾ ਕੌਸ਼ਨਸ ਵਰਤਣ ਦੀ ਸਲਾਹ ਦਿੱਤੀ ਗਈ ਹੈ।
2: ਹਾਂਜੀ, ਦੇਖੋ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਆ ਜਦੋਂ ਵੀ ਕੁਛ ਇਸ ਤਰ੍ਹਾਂ ਦਾ ਹੁੰਦਾ ਆ। ਗੌਰਮੈਂਟ ਤਾਂ ਵੈਸੇ ਹਮੇਸ਼ਾ ਹੀ ਕਹਿੰਦੀ ਆ ਔਰ ਇਹ ਸਾਡਾ ਆਪਣਾ ਫਰਜ਼ ਬਣਦਾ
0: ਜੀ।
2: ਗੌਰਮੈਂਟ ਦੇ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਉਹਨਾਂ ਦੇ ਕਿਸੇ ਭਲੇ ਵਾਸਤੇ ਨਹੀਂ ਆ, ਉਹ ਸਿਟੀਜ਼ਨਸ ਦੇ ਕਮਿਊਨਿਟੀ ਦੇ ਭਲੇ ਵਾਸਤੇ ਹੁੰਦੀਆਂ। ਜਿੱਥੇ ਜਿਹੜਾ ਰੋਡ ਦੇ ਉੱਪਰ ਸਾਈਨਸ ਲੱਗੇ ਹੁੰਦੇ ਆ ਕਿ ਵੈਦਰ ਕੰਡੀਸ਼ਨ ਜਦੋਂ ਇੱਥੇ ਠੀਕ ਨਹੀਂ ਆ ਤੇ ਇੱਥੇ ਸਲਿਪਰੀ ਹੋ ਸਕਦਾ, ਉਹ ਸਾਈਨ ਲਾਉਣ ਵਾਲੇ ਵਾਸਤੇ ਨਹੀਂ ਆ ਜਾਂ ਉਹ ਸਰਕਾਰ ਵਾਸਤੇ ਨਹੀਂ ਆ, ਉਹ ਸਾਡੇ ਵਾਸਤੇ ਹੁੰਦਾ ਤੇ ਉਹਨੂੰ ਅਸੀਂ ਹੀ ਵੇਖਣਾ ਹੁੰਦਾ ਆ
0: ਜੀ।
2: ਜਦੋਂ ਸਪੀਡ ਲਿਮਿਟ ਵੀ ਜਿਹੜੀ ਹੁੰਦੀ ਆ ਉਹ ਵੀ ਅਸੀਂ ਸੋਚਦੇ ਹਾਂ ਲੈ ਇੰਨੀ ਸਪੀਡ ਲਿਮਿਟ ਐਵੇਂ ਘਟਾਤੀ ਆ, ਇੰਨੀ ਹੋਣੀ ਚਾਹੀਦੀ ਆ ਉਹਨੇ, ਪਰ ਉਹਨਾਂ ਨੇ ਕੁਛ ਉਹਦੇ ਉੱਪਰ ਸਰਵਿਸ ਕੀਤੇ ਹੁੰਦੇ ਆ, ਉਹਨਾਂ ਰਿਸਰਚ ਕਰਕੇ, ਅਤੇ ਉਹਨਾਂ ਨੂੰ ਪਤਾ ਹੁੰਦਾ ਆ ਮਾਹਰਾਂ ਨੂੰ ਕਿ ਕਿੰਨੀ ਸਪੀਡ ਕਿੱਥੇ ਚਾਹੀਦੀ ਆ। ਔਰ ਖਾਸ ਕਰਕੇ ਮੋਟਰਸਾਈਕਲਿਸਟ ਵਾਸਤੇ ਕਿਉਂਕਿ ਬਹੁਤ ਤੇਜ਼ ਮੋਟਰਸਾਈਕਲਸ ਚੱਲਦੇ ਨੇ ਅਤੇ ਕਈ ਵਾਰੀ ਜਿਹੜਾ ਬਲਾਈਂਡ ਸਪੋਟਸ ਹੁੰਦੇ ਆ ਟਰੱਕਸ ਦੇ ਕਾਰਸ ਦੇ, ਉਹਨਾਂ 'ਤੇ ਉਹ ਨਹੀਂ ਮਿਲਦੇ
0: ਜੀ।
2: ਅਤੇ ਜੇ ਤੁਸੀਂ ਖੁਦ ਮੋਟਰਸਾਈਕਲ ਚਲਾ ਰਹੇ ਹੋ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਲੈ ਕੇ ਦਿੰਦੇ ਹੋ, ਮੋਟਰਸਾਈਕਲ ਦਾ ਲਾਇਸੈਂਸ ਲੈ ਕੇ ਦਿੰਦੇ ਹੋ, ਤੇ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਇਹਨਾਂ ਨੂੰ ਰੂਲਸ ਨੂੰ ਔਰ ਜਿਹੜੇ ਸੇਫਟੀ ਪ੍ਰੀਕੋਸ਼ਨਸ ਨੇ ਉਹਨਾਂ ਨੂੰ ਫੋਲੋ ਕਰੋ
0: ਜੀ। ਜਿੱਦਾਂ ਆਪਾਂ ਜਦੋਂ ਕਈ ਵਾਰ ਫ੍ਰੀਵੇ ਤੇ ਵੀ ਹੁੰਦੇ ਹਾਂ ਆਪਾਂ ਆਪ ਵੀ ਦੇਖਦੇ ਹਾਂ ਕਿ ਜਿਹੜੇ ਮੋਟਰਸਾਈਕਲਿਸਟ ਹੁੰਦੇ ਨੇ ਜਿਵੇਂ 80 ਦੇ ਜ਼ੋਨ ਦੇ ਵਿੱਚ ਵੀ ਉਹ ਇੰਨੀ ਸਪੀਡ ਦੇ ਨਾਲ ਕਾਰਾਂ ਦੇ ਵਿੱਚੋਂ ਦੀ ਲੰਘ ਕੇ ਜਾਂਦੇ ਨੇ ਵੀ ਤੁਹਾਨੂੰ ਕਾਰ ਦੇ ਅੰਦਰ ਬੈਠਿਆਂ ਡਰ ਲੱਗਦਾ ਹੁੰਦਾ ਤੇ ਉਹ ਪਤਾ ਨਹੀਂ ਕਿਵੇਂ ਡਰਾਈਵ ਕਰਕੇ ਰਾਈਡ ਕਰਕੇ ਉਹਨਾਂ ਨੂੰ ਜਾ ਰਹੇ ਹੁੰਦੇ ਨੇ। ਅਗਲੀ ਜਿਹੜੀ ਨਿਊਜ਼ ਆ ਉਹ ਮੈਲਬਰਨ ਵਿੱਚ ਜਿਹੜੀਆਂ ਇਲਿਸਿਟ ਟਬੈਕੋ ਸ਼ਾਪਸ ਨੇ ਉਹਨਾਂ ਦੇ ਉੱਪਰ ਐਕਸ਼ਨ ਲਿਆ ਗਿਆ ਉਹਨਾਂ ਦੇ ਰਿਲੇਟਡ ਆ ਕਿ ਮੈਲਬਰਨ ਵਿੱਚ ਅਥਾਰਟੀਜ਼ ਨੇ ਇਲਿਸਿਟ ਟਬੈਕੋ ਟ੍ਰੇਡ ਖਿਲਾਫ਼ ਐਕਸ਼ਨ ਇੰਟੈਂਸੀਫਾਈ ਕੀਤਾ ਹੈ। ਫੁੱਟਸਕਰੇ ਅਤੇ ਰਿਚਮੰਡ ਵਿੱਚ ਲਗਭਗ 6 ਸ਼ੋਪਸ ਨੇ ਜਿਹੜੀਆਂ ਉਹ ਟੈਂਪਰਰੀ ਕਲੋਜ਼ ਕੀਤੀਆਂ ਗਈਆਂ ਨੇ, ਉਹਨਾਂ ਨੂੰ ਆਰਡਰ ਦਿੱਤੇ ਗਏ ਨੇ ਕਲੋਜ਼ ਕਰਨ ਦੇ ਅੰਡਰ ਨਿਊ ਐਨਫੋਰਸਮੈਂਟ ਪਾਵਰਸ। ਅਥਾਰਟੀਜ਼ ਨੇ ਇੰਡੀਕੇਟ ਕੀਤਾ ਹੈ ਕਿ ਐਕਸ਼ਨ ਲਾਰਜਰ ਕਰੈਕਡਾਊਨ ਦੀ ਸ਼ੁਰੂਆਤ ਹੋ ਸਕਦਾ ਹੈ। ਇਲਿਸਿਟ ਟਬੈਕੋ ਟ੍ਰੇਡ ਵਿਕਟੋਰੀਆ ਵਿੱਚ ਔਰਗੇਨਾਈਜ਼ਡ ਕ੍ਰਾਈਮ ਅਤੇ ਸ਼ੋਪ ਫਾਇਰਸ ਨਾਲ ਜੁੜੀਆਂ ਕੰਸਰਨਸ ਕਾਰਨ ਇੱਕ ਸਿਗਨੀਫੀਕੈਂਟ ਲਾਅ ਐਂਡ ਆਰਡਰ ਇਸ਼ੂ ਬਣਿਆ ਹੋਇਆ ਹੈ।
2: ਹਾਂਜੀ ਬਿਲਕੁਲ, ਪਿਛਲੇ ਦਿਨਾਂ ਦੇ ਵਿੱਚ ਇਸ ਜਿਹੜਾ ਕ੍ਰਾਈਮ ਆ ਸਪੈਸ਼ਲੀ ਟਬੈਕੋ ਰਿਲੇਟਿਡ ਜਿਹੜੀਆਂ ਕਿ ਜਿਹੜੀਆਂ ਟਬੈਕੋ ਸ਼ੋਪਸ ਨੇ ਉਹਨਾਂ ਨੂੰ ਜਿਹੜਾ ਜਲਾਇਆ ਜਾ ਰਿਹਾ, ਇਹ ਵਾਲੇ ਕੁਛ ਕ੍ਰਾਈਮ ਦੇ ਵਿੱਚ ਰੀਸੈਂਟਲੀ ਬਹੁਤ ਜ਼ਿਆਦਾ ਵਾਧਾ ਹੋਇਆ ਅਤੇ ਇਹਨੂੰ ਲੈ ਕੇ ਹੀ ਆਈ ਥਿੰਕ ਜਿਹੜਾ ਐਕਸ਼ਨ ਗਵਰਨਮੈਂਟ ਨੇ ਲਿਆ ਆ ਔਰ ਲੱਗ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਜਿਹੜਾ ਇਹ ਹੋਰ ਵੀ ਸਖਤੀ ਇੱਥੇ ਵਰਤੀ ਜਾਏਗੀ ਕਿਉਂਕਿ ਲੋਕਾਂ ਦਾ ਕਹਿਣਾ ਆ ਕਿ ਇੱਕ ਤੇ ਜਿਹੜਾ ਟਬੈਕੋ ਆ ਉਹ ਬਹੁਤ ਹੀ ਰੈਡੀਲੀ ਅਵੇਲੇਬਲ ਆ ਕਿ ਬਹੁਤ ਜ਼ਿਆਦਾ ਵੀ ਲੋਕਾਂ ਨੂੰ ਪੈਟਰੋਲ ਸਟੇਸ਼ਨ 'ਤੇ ਚਲੇ ਜਾਓ ਟਬੈਕੋ ਸ਼ੋਪਸ ਨੇ ਕਿ ਉੱਥੋਂ ਉਹ ਖਰੀਦ ਸਕਦੇ ਆ। ਕਈ ਲੋਕ ਸੋਚਦੇ ਆ ਕਿ ਜਿੰਨਾ ਇਹ ਘੱਟ ਹੋਏਗਾ ਓਨੀ ਮਤਲਬ ਕਿ ਅਵੇਲੇਬਿਲਟੀ ਘੱਟ ਹੋਏਗੀ, ਉਹਨਾਂ ਲੋਕੀ ਇਹਦਾ ਸੇਵਨ ਘੱਟ ਕਰਨਗੇ। ਸੋ ਹੋ ਸਕਦਾ ਕਿ ਗਵਰਨਮੈਂਟ ਇਹਦੇ ਟਵਰਡਸ ਕੰਮ ਕਰ ਰਹੀ ਹੈ ਅਤੇ ਕੁਛ ਜਿਹੜੇ ਪਿੱਛੇ ਜੇ ਮੈਂ ਖਬਰ ਸੁਣੀ ਸੀ ਕਹਿੰਦੇ ਕਿ ਕੁਛ ਜਿਹੜੇ ਟਬੈਕੋ ਸ਼ੋਪਸ ਦੇ ਲਾਇਸੈਂਸਿਸ ਨੇ ਕਿ ਉਹ ਕੈਂਸਲ ਕੀਤੇ ਜਾਣਗੇ ਕਿਉਂਕਿ ਜਿਹੜੀਆਂ ਟਬੈਕੋ ਸ਼ੋਪਸ ਨੇ ਜਿਹੜੀਆਂ ਲਿਜਿਟ ਟਬੈਕੋ ਹੁੰਦਾ ਉਹ ਤਾਂ ਉੱਥੇ ਵਿਕਦਾ ਹੀ ਵਿਕਦਾ ਆ, ਬਟ ਕੁਛ ਜਿਹੜਾ ਇਲੀਗਲ ਜਿਹੜਾ ਕਿ ਅਲਾਊਡ ਨਹੀਂ ਆ ਕੰਟਰੀ ਦੇ ਵਿੱਚ ਉਹ ਵੀ ਟਬੈਕੋ ਉੱਥੇ ਵਿਕਦਾ ਆ ਜਿਹਦੇ ਕਰਕੇ ਸਾਰੇ ਕ੍ਰਾਈਮਸ ਹੋ ਰਹੇ ਆ ਅਤੇ ਜਿਹਦੇ ਕਰਕੇ ਹੁਣ ਰੈਸਟ੍ਰਿਕਸ਼ਨਸ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ
0: ਜੀ। ਅਤੇ ਮੈਨੂੰ ਲੱਗਦਾ ਵੀ ਕਾਫੀ ਹੱਦ ਤੱਕ ਇਹ ਜ਼ਰੂਰੀ ਵੀ ਹੁੰਦਾ ਹੈ, ਜਿੱਦਾਂ ਆਪਾਂ ਜਦੋਂ ਪੰਜਾਬ 'ਚ ਵੀ ਗੱਲ ਕਰਦੇ ਹਾਂ ਨਸ਼ੇ ਦੀ ਜਾਂ ਯੂਥ ਆ ਜਿਹੜਾ ਉਹਨਾਂ ਦਾ ਇਹਨਾਂ ਚੀਜ਼ਾਂ ਵੱਲ ਰੁਝਾਵ ਵੱਧਦਾ ਆ, ਚਾਹੇ ਕਹਿ ਲਓ ਵੀ ਉਹਨਾਂ 'ਚ ਫੈਂਟਸੀ ਹੁੰਦੀ ਹੈ ਇੱਕ, ਉਹਦੇ ਕਰਕੇ ਉਹ ਲੱਗ ਜਾਂਦੇ ਨੇ ਫਿਰ ਹੌਲੀ ਹੌਲੀ ਉਹਨਾਂ ਦੀ ਆਦਤ ਬਣ ਜਾਂਦੀ ਆ। ਚੰਗੀ ਗੱਲ ਹੈ ਕਿ ਜੇ ਗੌਰਮੈਂਟ ਕੋਈ ਪ੍ਰੋਪਰ ਸਟੈਪਸ ਇਹਨਾਂ ਚੀਜ਼ਾਂ ਦੇ ਲਈ ਲੈ ਰਹੀ ਆ। ਅਗਲੀ ਜਿਹੜੀ ਖਬਰ ਆ ਉਹ ਫੇਰ ਵਿਕਟੋਰੀਆ ਦੇ ਰੋਡਸ ਦੇ ਨਾਲ ਹੀ ਜੁੜੀ ਹੋਈ ਆ ਕਿ ਕਹਿੰਦੇ ਵਿਕਟੋਰੀਆ ਦੇ ਰੋਡਸ ਦੀ ਜਿਹੜੀ ਕੰਡੀਸ਼ਨ ਆ, ਫਾਰਮਰ ਵਿਕ ਰੋਡਸ ਇੰਪਲੋਇਜ਼ ਨੇ ਕੰਸਰਨ ਰੇਜ਼ ਕੀਤਾ ਆ ਕਿ ਰੋਡ ਮੇਨਟੇਨੈਂਸ, ਕੰਸਟਰਕਸ਼ਨ ਪ੍ਰੈਕਟਿਸਿਸ ਅਤੇ ਸਿਸਟਮ ਵਿੱਚ ਹੋਏ ਚੇਂਜਿਸ ਨੇ ਰੋਡ ਦੀ ਕੰਡੀਸ਼ਨ ਨੂੰ ਅਫੈਕਟ ਕੀਤਾ ਹੋਇਆ ਆ। ਰੀਜਨਲ ਵਿਕਟੋਰੀਆ ਵਿੱਚ ਜਿੱਦਾਂ ਪੋਟਹੋਲਸ ਐਂਡ ਡੈਮੇਜ ਰੋਡਸ ਨੂੰ ਲੈ ਕੇ ਜਿਹੜੇ ਮੋਟਰਿਸਟਸ ਨੇ ਉਹਨਾਂ ਨੇ ਕਾਫੀ ਸਮੇਂ ਤੋਂ ਕੰਸਰਨਸ ਰੇਜ਼ ਕਰ ਰਹੇ ਨੇ। ਡਰਾਈਵਰਸ ਲਈ ਸਿੰਪਲੀ ਰਿਮਾਈਂਡਰ ਹੈ ਕਿ ਸਪੈਸ਼ਲੀ ਜਦੋਂ ਰੇਨ ਕੰਡੀਸ਼ਨਸ ਹੁੰਦੀਆਂ ਨੇ ਉਦੋਂ ਬਾਅਦ ਜਦੋਂ ਉਹ ਰੀਜਨਲ ਰੋਡਸ 'ਤੇ

0: ਡਰਾਈਵ ਕਰਦੇ ਨੇ ਤਾਂ ਆਪਣੀ ਸਪੀਡ ਤੇ ਰੋਡ ਕੰਡੀਸ਼ਨਸ ਨੂੰ ਐਕਸਟਰਾ ਧਿਆਨ ਵਿੱਚ ਰੱਖਣਾ।
1: ਹਾਂ, ਇਹ ਥੋੜਾ ਜਿਹਾ ਨਾ ਦੇਖਣ ਵਿੱਚ ਆ ਰਿਹਾ ਆ, ਨਹੀਂ ਤੇ ਰੋਡਸ ਜਿਹੜੀਆਂ ਆਸਟ੍ਰੇਲੀਆ ਦੀਆਂ ਮੰਨੀਆਂ ਹੋਈਆਂ ਸੀਗੀਆਂ ਕਿ ਇੱਥੇ ਜਿਹੜੀਆਂ ਰੋਡਸ ਆ ਬਹੁਤ ਹੀ ਵਧੀਆ ਹੁੰਦੀਆਂ ਆ ਔਰ ਬਿਲਕੁਲ ਵੀ ਤੁਹਾਨੂੰ ਇਹਦੇ ਉੱਪਰ ਕਿ ਖੱਡੇ ਨਹੀਂ ਨਜ਼ਰ ਆਉਣਗੇ ਤੇ ਬਹੁਤ ਹੀ ਸਮੂਥ ਰਨ ਹੁੰਦੀ ਆ, ਈਵਨ ਕਿ ਤੁਸੀਂ ਰੀਜਨਲ ਦੇ ਵਿੱਚ ਜਾਓ। ਬਟ ਲੇਟਲੀ ਇਹ ਸੁਣਨ ਵਿੱਚ ਆ ਰਿਹਾ, ਖਾਸ ਕਰਕੇ ਜਿਹੜੇ ਟਰੱਕ ਡਰਾਈਵਰਸ ਨੇ ਉਹ ਕੰਪਲੇਂਟ ਕਰ ਰਹੇ ਆ ਕਿਉਂਕਿ ਜਦੋਂ ਟਰੱਕ ਖੱਡਿਆਂ ਦੇ ਵਿੱਚ ਵੱਜਦੇ ਆ ਤੇ ਉਹਨਾਂ ਦੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਦੀ ਹੈਲਥ ਦੇ ਉੱਪਰ ਵੀ ਇਹਦਾ ਅਸਰ ਪੈਂਦਾ ਆ ਕਿਉਂਕਿ ਜਿਹੜਾ ਟਰੱਕ ਆ ਉਹਨੂੰ ਕਾਰਾਂ ਵਾਲੇ ਤੇ ਇੱਧਰ ਉੱਧਰ ਕਰਕੇ ਬਚਾ ਲੈਂਦੇ ਨੇ, ਬਟ ਟਰੱਕ ਨੂੰ ਇੱਧਰ ਉੱਧਰ ਸਵਰਲ ਕਰਨਾ ਬਹੁਤ ਮੁਸ਼ਕਲ ਹੁੰਦਾ ਆ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸੜਕਾਂ ਦੀ ਜਿਹੜੀ ਆ ਉਹ ਬਿਹਤਰੀ ਹੋਵੇ
0: ਜੀ। ਤੇ ਜਿਹੜਾ ਵਿਕਟੋਰੀਆ ਦੇ ਇਨਵਾਇਰਮੈਂਟ ਦੇ ਰਿਲੇਟਡ ਇੱਕ ਬੜੀ ਇੰਟਰਸਟਿੰਗ ਕਲਾਈਮੇਟ ਰਿਸਰਚ ਚੱਲ ਰਹੀ ਆ ਤੇ ਹੁਣ ਇਨਵਾਇਰਮੈਂਟ ਤੋਂ ਇੱਕ ਪੋਜ਼ਿਟਿਵ ਤੇ ਇੰਟਰਸਟਿੰਗ ਸਟੋਰੀ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਆ ਕਿ ਵਿਕਟੋਰੀਆ ਦੇ ਗਿਪਸਲੈਂਡ ਰੀਜਨ ਵਿੱਚ ਰਿਸਰਚਰਸ ਨੇ ਫਲੋਟਿੰਗ ਵੈਟਲੈਂਡਸ ਨਾਲ ਇੱਕ ਟ੍ਰਾਇਲ ਕੀਤਾ ਹੈ। ਨੇਟਿਵ ਪਲਾਂਟਸ ਵਾਲੇ ਫਲੋਟਿੰਗ ਗਾਰਡਨਸ ਨੂੰ ਵੇਸਟ ਵਾਟਰ ਲਗੂਨਸ ਉੱਤੇ ਗਰੋ ਕਰਕੇ ਰਿਸਰਚਰਸ ਨੇ ਗ੍ਰੀਨ ਹਾਊਸ ਗੈਸ ਅਮਿਸ਼ਨਸ ਵਿੱਚ ਅਰਾਊਂਡ 30% ਰਿਡਕਸ਼ਨ ਓਬਜ਼ਰਵ ਕੀਤੀ ਹੈ ਤੇ ਹੁਣ ਇਹ ਆਈਡੀਆ ਫਾਰਮ ਡੈਮਸ 'ਤੇ ਵੀ ਟੈਸਟ ਕੀਤਾ ਜਾ ਰਿਹਾ ਆ ਤੇ ਜੇ ਲਾਰਜਰ ਸਕੇਲ 'ਤੇ ਇਹ ਟੈਕਨੋਲੋਜੀ ਸਕਸੈਸਫੁਲ ਰਹਿੰਦੀ ਹੈ ਤਾਂ ਐਗਰੀਕਲਚਰ ਅਤੇ ਵੇਸਟ ਵਾਟਰ ਮੈਨੇਜਮੈਂਟ ਵਿੱਚ ਅਮਿਸ਼ਨ ਰਿਡਿਊਸ ਕਰਨ ਦਾ ਇਹ ਇੱਕ ਇੰਟਰਸਟਿੰਗ ਨੇਚਰ ਬੇਸਡ ਸਲਿਊਸ਼ਨ ਬਣ ਸਕਦਾ।
1: ਹਾਂ, ਦੇਖੋ ਜਿੰਨੀਆਂ ਵੀ ਰਿਸੋਰਸਿਸ ਨੇ ਉਹਨਾਂ ਨੂੰ ਤੁਸੀਂ ਰੀਸਾਈਕਲ ਕਰਨਾ, ਜਿਸ ਤਰ੍ਹਾਂ ਪਾਣੀ ਆ ਜਾਂ ਫਿਰ ਜਿਹੜਾ ਆਪਾਂ ਗਾਰਬੇਜ ਈਵਨ ਕਿ ਹੈ ਨਾ ਕਿ ਉਸ ਤੋਂ ਕੁਛ ਵੀ ਰੀਪ੍ਰੋਡਕਸ਼ਨ ਹੋ ਸਕਦੀ ਆ ਤੇ ਇਹ ਆਪਣਾ ਜਿਹੜੇ ਪ੍ਰਾਇਮਰੀ ਰਿਸੋਰਸਿਸ ਆ ਉਹਨਾਂ ਨੂੰ ਸੇਵ ਕਰ ਸਕਦੇ ਆ ਤੇ ਇਹ ਜਿਹੜੇ ਪ੍ਰਾਇਮਰੀ ਰਿਸੋਰਸਿਸ ਆ ਇਹ ਲੰਬੇ ਸਮੇਂ ਤੱਕ ਫਿਰ ਚੱਲ ਸਕਦੇ ਆ ਤੇ ਹਰ ਇੱਕ ਦੇਸ਼ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਦੇ ਉੱਪਰ ਕੰਮ ਕਰਨ ਕਿ ਕਿਹੜੇ ਕਿਹੜੇ ਰਿਸੋਰਸਿਸ ਨੇ ਜਿਹੜੇ ਯੂਜ਼ ਹੋ ਕੇ ਤੇ ਉਹਨਾਂ ਨੂੰ ਆਪਾਂ ਦੁਬਾਰਾ ਰੀਸਾਈਕਲ ਕਰ ਸਕਦੇ ਹਾਂ
0: ਜੀ। ਜਿਹੜੀ ਅਗਲੀ ਖਬਰ ਆ ਉਹ ਸਾਊਥ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਆ ਕਿ ਸਾਊਥ ਆਸਟ੍ਰੇਲੀਆ ਦੇ ਰੈਜੀਡੈਂਟਸ ਦੇ ਲਈ ਇੱਕ ਯੂਜ਼ਫੁਲ ਅਪਡੇਟ ਆ। A new alert South Australia multi-hazard emergency information website launch ho rahi hai jis da purpose bushfires floods te hor emergencies duran information nu ek central platform provide karna hai। Australia vich bushfire te extreme weather seasons nu dekhdean timely emergency information bahut important hundi hai ਸਪੈਸ਼ਲੀ ਜਿਹੜੀਆਂ ਰੀਜਨਲ ਕਮਿਊਨਿਟੀਜ਼ ਨੇ ਜਿੱਥੇ ਖਬਰ ਪਹੁੰਚਦਿਆਂ ਥੋੜ੍ਹਾ ਦੇਰ ਲੱਗ ਜਾਂਦੀ ਹੈ।
1: ਹਾਂ, ਕਿਉਂਕਿ ਦੇਖੋ ਜਿਹੜੇ ਮੈਂ ਆਸਟ੍ਰੇਲੀਆ ਦੀਆਂ ਬੁਸ਼ ਫਾਇਰਸ ਜਿਹੜੀਆਂ ਆ ਉਹ ਜਦੋਂ ਮਤਲਬ ਹੁੰਦੀਆਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਅਤੇ ਕਈ ਵਾਰੀ ਉਹਨਾਂ ਦਾ ਰੀਜ਼ਨ ਜਿਹੜੇ ਜਾਨੀ ਨੁਕਸਾਨ ਜਿਹੜਾ ਹੁੰਦਾ ਉਹਦਾ ਇਹ ਹੁੰਦਾ ਕਿ ਉਹਨਾਂ ਨੂੰ ਟਾਈਮ ਸਿਰ ਨਿਊਜ਼ ਦਾ ਪਤਾ ਨਹੀਂ ਲੱਗਾ
0: ਜੀ
1: ਅਤੇ ਜਿਹੜੀ ਉਹਨਾਂ ਕੋਲ ਲਾਈਵ ਅਪਡੇਟ ਨਹੀਂ ਹੁੰਦੀ। ਸੋ ਇਹ ਬਹੁਤ ਹੀ ਵਧੀਆ ਕਦਮ ਆ ਜਿਹੜਾ ਉਹਨਾਂ ਨੇ ਚੁੱਕਿਆ ਆ ਅਤੇ ਇਹਦੇ ਤੋਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਫਾਇਦਾ ਹੋਏਗਾ
0: ਜੀ। ਜਿਹੜੀ ਅਗਲੀ ਖਬਰ ਹੈ ਉਹ ਜੋਬ ਮਾਰਕੀਟ ਦੇ ਨਾਲ ਜੁੜੀ ਹੋਈ ਆ। ਜਦੋਂ ਇੰਪਲੋਇਮੈਂਟ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਕਹਿੰਦੇ ਜਿਹੜਾ ਅਨਇੰਪਲੋਇਮੈਂਟ ਰੇਟ ਆ ਉਹ ਜੁਲਾਈ ਵਿੱਚ 4.5% ਤੱਕ ਪਹੁੰਚੀ ਸੀ ਜੋ ਪੋਸਟ ਕੋਵਿਡ ਪੀਰੀਅਡ ਦਾ ਹਾਈਐਸਟ ਲੈਵਲ ਸੀ। ਇਸ ਦਾ ਮਤਲਬ ਇਹ ਨਹੀਂ ਕਿ ਸਡਨਲੀ ਉਹ ਕਹਿੰਦੇ ਕਿ ਜੋਬਸ ਡਿਸਅਪੀਅਰ ਹੋ ਰਹੀਆਂ ਨੇ, ਬਟ ਇਹ ਸਿਗਨਲ ਕਰਦਾ ਹੈ ਕਿ ਆਸਟ੍ਰੇਲੀਅਨ ਲੇਬਰ ਮਾਰਕੀਟ ਪਹਿਲਾਂ ਨਾਲੋਂ ਕੁਝ ਸੌਫਟਰ ਹੋਈ ਆ। ਇਕਨੋਮਿਸਟ ਇੰਪਲੋਇਮੈਂਟ ਨੰਬਰਸ ਨੂੰ ਕਲੋਜ਼ਲੀ ਵਾਚ ਕਰ ਰਹੇ ਨੇ ਬਿਕੋਜ਼ ਜਿਹੜੀਆਂ ਜੋਬਸ ਨੇ, ਵੇਜਿਸ ਨੇ ਅਤੇ ਉਹਨਾਂ ਦੀ ਜਿਹੜੀ ਇਨਫਲੇਸ਼ਨ ਆ, ਇਹ ਤਿੰਨੇ ਰਿਜ਼ਰਵ ਬੈਂਕ ਦੇ ਇੰਟਰਸਟ ਰੇਟ ਡਿਸੀਜਨ ਲਈ ਇੰਪੋਰਟੈਂਟ ਫੈਕਟਰਸ ਹੁੰਦੇ ਨੇ।
1: ਹਾਂ ਬਿਲਕੁਲ, ਦੇਖੋ ਜੋਬਸ ਦਾ ਤੇ ਕਈ ਜਗ੍ਹਾ ਤੇ ਤੁਸੀਂ ਕਾਲਸ ਕਰੋ ਤੇ ਉਹ ਕਹਿੰਦੇ ਆ ਕਿ ਸਾਨੂੰ ਵਰਕਰਸ ਨਹੀਂ ਮਿਲਦੇ, ਹੈ ਨਾ। ਕਈ ਜਗ੍ਹਾ ਤੇ ਤੁਸੀਂ ਦੇਖਦੇ ਹੋ ਕਿ ਜਿੱਥੇ ਤੁਹਾਨੂੰ ਸਰਵਿਸ ਚਾਹੀਦੀ ਹੁੰਦੀ ਆ, ਜਦੋਂ ਸਰਵਿਸ ਨਹੀਂ ਤੁਹਾਨੂੰ ਪ੍ਰੋਪਰ ਮਿਲਦੀ ਤੇ ਕਹਿੰਦੇ ਕਿ ਵਰਕਰਸ ਦੀ ਕਮੀ ਆ। ਤੇ ਦੂਸਰੇ ਪਾਸੇ ਜਿਹੜੀ ਅਨਇੰਪਲੋਇਮੈਂਟ ਆ ਉਹ ਜਿਹਨਾਂ ਨੂੰ ਜੋਬਸ ਨਹੀਂ ਲੱਭ ਰਹੀਆਂ ਹੁੰਦੀਆਂ ਉਹ ਕਹਿੰਦੇ ਕਿ ਅਨਇੰਪਲੋਇਮੈਂਟ ਦਾ ਹੈਗਾ, ਹੈ ਨਾ। ਸੋ ਹਾਂ, ਇਹ ਬਟ ਜਿਹੜੇ ਤੁਸੀਂ ਨੰਬਰਸ ਕੋਟ ਕੀਤੇ ਨੇ ਇਹ ਜ਼ਰੂਰ ਉਹਨਾਂ ਨੇ ਸਟੈਟਸ ਲਏ ਹੋਣਗੇ, ਸਰਵੇ ਕਰਕੇ ਲਏ ਹੋਣਗੇ ਤੇ ਇਹਨਾਂ ਦਾ ਅਸਰ ਜਿਹੜਾ ਆ ਉਹ ਆਉਣ ਵਾਲੇ ਆਈ ਥਿੰਕ ਨੈਕਸਟ ਟਿਊਜ਼ਡੇ ਜਾਂ ਉਸ ਤੋਂ ਬਾਅਦ ਵਾਲੇ ਟਿਊਜ਼ਡੇ ਜਦੋਂ ਰਿਜ਼ਰਵ ਬੈਂਕ ਨੇ ਆਪਣਾ ਇੰਟਰਸਟ ਰੇਟ ਦਾ ਫੈਸਲਾ ਲੈਣਾ ਉਹਦੇ ਵਿੱਚ ਬਹੁਤ ਇਹਨਾਂ ਨੇ ਯੋਗਦਾਨ ਪਾਉਣਾ।
0: ਅਗਲੀ ਜਿਹੜੀ ਖਬਰ ਆ ਉਹ ਜਿਵੇਂ ਆਪਣੇ ਹੁਣ ਮਹਿੰਗਾਈ ਦਿਨੋਂ ਦਿਨ ਫਿਊਲ ਪ੍ਰਾਈਜ਼ ਆਪਾਂ ਨੂੰ ਪਤਾ ਵੀ ਵੱਧ ਰਹੇ ਨੇ, ਕੋਸਟ ਆਫ ਲਿਵਿੰਗ ਦਾ ਹਾਈ ਪ੍ਰੈਸ਼ਰ ਹੋਣ ਦੇ ਰਿਲੇਟਡ ਆ। ਕਹਿੰਦੇ ਕਿ ਜਿਹੜੇ ਗਲੋਬਲ ਆਇਲ ਪ੍ਰਾਈਸਿਸ ਨੇ ਵਿੱਚ ਰੀਸੈਂਟ ਸਰਜ ਨੇ ਇੱਕ ਵਾਰ ਫਿਰ ਇਨਫਲੇਸ਼ਨ ਕੰਸਰਨਸ ਵਧਾ ਦਿੱਤੇ ਨੇ। ਇਕਨੋਮਿਸਟ ਐਂਡ ਇਨਵੈਸਟਰ ਇਸ ਗੱਲ 'ਤੇ ਨਜ਼ਰ ਰੱਖ ਰਹੇ ਨੇ ਕਿ ਐਕਸਪੈਂਸਿਵ ਐਨਰਜੀ ਅਤੇ ਫਿਊਲ ਦਾ ਇੰਪੈਕਟ ਅਤੇ ਫਿਊਚਰ ਇੰਟਰਸਟ ਰੇਟ ਡਿਸੀਜਨਸ ਕਿਵੇਂ ਚੱਲ ਰਿਹਾ ਆ। ਸਿੰਪਲ ਲੈਂਗੁਏਜ ਵਿੱਚ ਕਹੀਏ ਤਾਂ ਜੇ ਪੈਟਰੋਲ, ਡੀਜ਼ਲ ਅਤੇ ਟਰਾਂਸਪੋਰਟੇਸ਼ਨ ਕੋਸਟ ਲੰਮੇ ਸਮੇਂ ਤੱਕ ਹਾਈ ਰਹਿੰਦੇ ਨੇ ਤਾਂ ਬਿਜ਼ਨਸ ਦੀਆਂ ਕੋਸਟ ਵੀ ਇਨਕਰੀਜ਼ ਹੋ ਸਕਦੀਆਂ ਨੇ ਅਤੇ ਜਿਹਦੇ ਨਾਲ ਇਵੈਂਚੁਅਲੀ ਸਾਡੀਆਂ ਗਰੋਸਰੀਜ਼ ਅਤੇ ਐਵਰੀ ਡੇ ਗੁੱਡਸ ਦੀਆਂ ਪ੍ਰਾਈਸਿਸ 'ਤੇ ਵੀ ਪ੍ਰੈਸ਼ਰ ਆ ਸਕਦਾ ਹੈ।
1: ਹਾਂ, ਕਿਉਂਕਿ ਦੇਖੋ ਜਦੋਂ ਆਇਲ ਪ੍ਰਾਈਸ ਵੱਧਦੀ ਹੈ ਅਤੇ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਬਹੁਤ ਜ਼ਿਆਦਾ ਅਸਰ ਪੈਂਦਾ ਅਤੇ ਜਦੋਂ ਟਰਾਂਸਪੋਰਟੇਸ਼ਨ ਫਿਰ ਮਹਿੰਗੀ ਹੁੰਦੀ ਆ ਅਤੇ ਗਰੋਸਰੀਜ਼ ਐਂਡ ਐਵਰੀਥਿੰਗ, ਕਿਉਂਕਿ ਜਿੱਥੇ ਵੀ ਕੋਈ ਚੀਜ਼ ਪ੍ਰੋਡਿਊਸ ਹੁੰਦੀ ਆ ਉਹਨੇ ਉੱਥੋਂ ਨਹੀਂ ਵਿਕਣਾ ਹੁੰਦਾ, ਉਹਨੇ ਦੂਸਰੀ ਜਗ੍ਹਾ 'ਤੇ ਜਾ ਕੇ ਵਿਕਣਾ ਹੁੰਦਾ ਅਤੇ ਉਹ ਜਿਹੜੀ ਕੋਸਟ ਆ ਉਹ ਫਿਰ ਐਡ ਆਨ ਹੁੰਦੀ ਆ ਪ੍ਰੋਡਕਟ ਦੇ ਕੋਸਟ ਦੇ ਉੱਪਰ, ਤੇ ਓਬਵੀਅਸਲੀ ਫਿਰ ਜਦੋਂ ਪ੍ਰੋਡਕਸ਼ਨ ਕੋਸਟ ਵਧੇਗੀ ਤੇ ਕੰਜ਼ਿਊਮਰ ਵਾਸਤੇ ਉਹਦੀ ਕੋਸਟ ਫਿਰ ਵਧਣੀ ਵਧਣੀ ਆ। ਤੇ ਹਾਲੇ ਦੇਖੋ ਤੁਸੀਂ ਕਿ ਜਿਹੜੇ ਪੈਟਰੋਲ ਪ੍ਰਾਈਸਿਸ ਵਧੀਆਂ ਹੋਈਆਂ ਉਹਨਾਂ ਦੇ ਘਟਣ ਦੇ ਆਸਾਰ ਕਿਤੇ ਵੀ ਨਜ਼ਰ ਨਹੀਂ ਆ ਰਹੇ
0: ਜੀ। ਜਿਹੜੀ ਅਗਲੀ ਖਬਰ ਆ ਉਹ ਸੋਸ਼ਲ ਮੀਡੀਆ ਦੇ ਰਿਲੇਟਡ ਜੁੜੀ ਹੋਈ ਆ ਕਿ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰਪੋਜ਼ ਕੀਤਾ ਹੈ ਕਿ ਸੋਸ਼ਲ ਮੀਡੀਆ ਰਿਫੋਰਮਸ ਨੂੰ ਲੈ ਕੇ ਯੂਨਾਈਟਿਡ ਸਟੇਟਸ ਵੱਲੋਂ ਇੱਕ ਕ੍ਰਿਟੀਸਿਜ਼ਮ ਆਇਆ ਹੈ। ਪ੍ਰਪੋਜ਼ਲ ਵਿੱਚ ਯੂਜ਼ਰਸ ਨੂੰ ਐਲਗੋਰਿਦਮ ਡਰਿਵਨ ਫੀਡਸ ਤੋਂ ਆਪਟ ਆਊਟ ਕਰਨ ਦਾ ਆਪਸ਼ਨ ਦੇਣਾ ਅਤੇ ਸੋਸ਼ਲ ਮੀਡੀਆ ਕੰਪਨੀਜ਼ ਲਈ ਸਟਰੋਂਗਰ ਅਕਾਊਂਟੇਬਿਲਿਟੀ ਮੈਜਰਸ ਸ਼ਾਮਲ ਹਨ। US ਐਡਮਿਨਿਸਟ੍ਰੇਸ਼ਨ ਵੱਲੋਂ ਕੰਸਰਨਸ ਰੇਜ਼ ਕੀਤੇ ਗਏ ਨੇ ਕਿ ਇਹ ਮੈਜਰ ਅਮੈਰੀਕਨ ਟੈਕਨੋਲੋਜੀ ਕੰਪਨੀਜ਼ ਨੂੰ ਅਨਫੇਅਰਲੀ ਟਾਰਗੇਟ ਕਰ ਸਕਦੇ ਨੇ। ਪਰ ਆਸਟ੍ਰੇਲੀਅਨ ਗਵਰਨਮੈਂਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੀਆਂ ਪਾਲਿਸੀਜ਼ ਨੈਸ਼ਨਲ ਇੰਟਰਸਟ ਨੂੰ ਧਿਆਨ ਵਿੱਚ ਰੱਖ ਕੇ ਬਣਾਏਗਾ। ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਨੇ ਵੀ ਇੰਡੀਕੇਟ ਕੀਤਾ ਹੈ ਕਿ ਆਸਟ੍ਰੇਲੀਆ ਅਤੇ ਯੂਨਾਈਟਿਡ ਸਟੇਟਸ ਦੇ ਓਵਰਆਲ ਰਿਲੇਸ਼ਨਸ ਸਟਰੋਂਗ ਹਨ।
1: ਹਾਂਜੀ ਬਿਲਕੁਲ, ਕਹਿੰਦੇ ਕਿ ਹੁਣ ਜਿਹੜਾ ਐਲਗੋਰਿਦਮ ਆ ਕਿ ਉਹ ਤੁਹਾਨੂੰ ਫੀਡ ਨਹੀਂ ਕਰੇਗਾ, ਤੁਸੀਂ ਐਲਗੋਰਿਦਮ ਨੂੰ ਫੀਡ ਕਰੋਗੇ, ਤੁਸੀਂ ਡਿਸਾਈਡ ਕਰ ਸਕੋਗੇ ਕਿ ਅਸੀਂ ਕਿਹੜੀਆਂ ਐਡਸ ਵੇਖਣੀਆਂ ਆ, ਕਿਹੜਾ ਸਾਨੂੰ ਕੰਪਨੀ ਆਪਣੀਆਂ ਐਡਸ ਵਿਖਾ ਸਕਦਾ, ਕਿਹੜਾ ਨਹੀਂ ਵਿਖਾ ਸਕਦੇ, ਜਾਂ ਫਿਰ ਅਸੀਂ ਕਿਹੋ ਜਿਹਾ ਜਿਹੜਾ ਕੰਟੈਂਟ ਆ ਉਹ ਅਸੀਂ ਵਾਚ ਕਰਨਾ ਜਾਂ ਫਿਰ ਨਹੀਂ ਵਾਚ ਕਰਨਾ, ਕਿਉਂਕਿ ਪਹਿਲਾਂ ਇਹ ਸੀਗਾ ਕਿ ਸਾਨੂੰ ਐਡਸ ਦੇ ਉੱਪਰ ਕੋਈ ਵੀ ਸਾਡੀ ਆਪਣੀ ਚੋਇਸ ਨਹੀਂ ਸੀ ਹੁੰਦੀ, ਉਹ ਸਾਨੂੰ ਐਡਸ ਵੇਖਣੀਆਂ ਹੀ ਪੈਂਦੀਆਂ ਸੀਗੀਆਂ, ਤੇ ਇਹ ਇੱਕ ਬਹੁਤ ਵੱਡਾ ਮੈਨੂੰ ਲੱਗਦਾ ਕਿ ਚੰਗਾ ਕਦਮ ਆ ਗਵਰਨਮੈਂਟ ਵੱਲੋਂ, ਤੇ ਇਹ ਬਹੁਤ ਸਮਾਂ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ।
0: ਇਹਦੇ ਨਾਲ ਐਂ ਵੀ ਹੈ ਕਿ ਕਈ ਵਾਰ ਜਦੋਂ ਬੱਚੇ ਵੀ ਕੋਈ ਯੂਟਿਊਬ ਦੇਖ ਰਹੇ ਹੁੰਦੇ ਨੇ ਜਾਂ ਕੋਈ ਸੋਸ਼ਲ ਮੀਡੀਆ ਪਲੇਟਫਾਰਮ ਦੇਖ ਰਹੇ ਹੁੰਦੇ ਨੇ ਤਾਂ ਜਿਹੜੀ ਐਡ ਆ ਉਹ ਕਈ ਵਾਰ ਉਹਨਾਂ ਲਈ ਐਪਰੋਪ੍ਰੀਏਟ ਨਹੀਂ ਹੁੰਦੀ, ਪਰ ਪੇਰੈਂਟਸ ਦੇ ਲਈ ਮਤਲਬ ਉਹ ਚੀਜ਼ ਹੁੰਦੀ ਆ ਵੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਹੁਣ ਉਹ ਰਿਐਕਟ ਕਿਵੇਂ ਕਰ, ਉਹ ਚੱਲ ਰਹੀ ਹੁੰਦੀ ਆ। ਮਤਲਬ ਜੇ ਇਹਦੇ ਓਪੋਜ਼ਿਟ ਆਪਾਂ ਐਲਗੋਰਿਦਮ ਪ੍ਰੋਵਾਈਡ ਕਰ ਰਹੇ ਹਾਂ ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਫਿਰ ਚੀਜ਼ਾਂ ਦਾ ਥੋੜਾ ਬਹੁਤ ਫਰਕ ਤਾਂ ਜ਼ਰੂਰ
1: ਪਵੇਗਾ, ਸਾਡੇ ਕੰਟਰੋਲ ਵਿੱਚ ਹੋ ਸਕਣਗੀਆਂ।
0: ਜਿਹੜੀ ਅਗਲੀ ਖਬਰ ਆ ਉਹ ਸਿਡਨੀ ਏਅਰਪੋਰਟ ਤੋਂ ਜੁੜੀ ਹੋਈ ਆ। ਕਹਿੰਦੇ ਸਭ ਤੋਂ ਪਹਿਲਾਂ ਏਵੀਏਸ਼ਨ ਸੈਕਟਰ ਨੇ ਜਿਹੜੀ ਅਪਡੇਟ ਦਿੱਤੀ ਆ ਕਿ ਸਿਡਨੀ ਏਅਰਪੋਰਟ 'ਤੇ ਹਾਲ ਹੀ ਵਿੱਚ ਏਅਰ ਟ੍ਰੈਫਿਕ ਕੰਟਰੋਲਰ ਸ਼ੋਰਟੇਜ ਕਾਰਨ ਫਲਾਈਟਸ ਪ੍ਰਭਾਵਿਤ ਹੋਈਆਂ ਨੇ। ਅਰਾਊਂਡ 14 ਇਨਕਮਿੰਗ ਫਲਾਈਟਸ ਕੈਂਸਲ ਹੋਈਆਂ ਅਤੇ ਕੁਝ ਪੈਸੈਂਜਰਸ ਨੂੰ 1 ਘੰਟੇ ਤੋਂ ਵੱਧ ਡਿਲੇਜ਼ ਫੇਸ ਕਰਨੇ ਪਏ। ਏਅਰ ਸਰਵਿਸਿਸ ਆਸਟ੍ਰੇਲੀਆ ਮੁਤਾਬਕ ਅਨਪਲੈਨਡ ਸਟਾਫ ਐਬਸੈਂਸ ਅਤੇ ਲੌਂਗ ਟਰਮ ਸਟਾਫਿੰਗ ਸ਼ੋਰਟੇਜ ਇਸ ਡਿਸਟਰਪਸ਼ਨ ਦਾ ਮੇਜਰ ਰੀਜ਼ਨ ਹਨ। ਗੁੱਡ ਨਿਊਜ਼ ਇਹ ਹੈ ਕਿ ਆਫਟਰਨੂਨ ਤੱਕ ਆਪਰੇਸ਼ਨਸ ਲਾਰਜਲੀ ਨੋਰਮਲ ਹੋ ਗਏ, ਪਰ ਸਟਾਫਿੰਗ ਅਤੇ ਕੰਟਰੋਲਰ ਫਟੀਗ ਨੂੰ ਲੈ ਕੇ ਕੰਸਰਨਸ ਕੰਟੀਨਿਊ ਚੱਲ ਰਹੇ ਹਨ, ਪਰਟੀਕੁਲਰਲੀ ਰੀਸੈਂਟ ਨੀਅਰ ਮਿਸ ਇੰਸੀਡੈਂਟ ਤੋਂ ਬਾਅਦ।
1: ਹਾਂ ਦੇਖੋ ਵਰਕਰਸ ਦੀ ਆਪਾਂ ਪਹਿਲੇ ਵੀ ਗੱਲ ਕੀਤੀ ਹੈ ਕਿ ਕਈ ਜਗ੍ਹਾ ਦੇ ਉੱਪਰ ਵਰਕਰਸ ਨਹੀਂ ਮਿਲ ਰਹੇ ਅਤੇ ਕਈ ਜਗ੍ਹਾ ਦੇ ਉੱਪਰ ਜਿਹੜੇ ਜੋਬਸ ਲੱਭ ਰਹੇ ਨੇ ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ, ਅਤੇ ਇਹ ਕੋਵਿਡ ਤੋਂ ਬਾਅਦ ਇਹ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਬਹੁਤ ਸਾਰੇ ਏਰੀਆਜ਼ ਦੇ ਵਿੱਚ, ਔਰ ਖਾਸ ਕਰਕੇ ਜੇ ਅਸੀਂ ਗੱਲ ਕਰੀਏ ਕਿ ਫਲਾਈਟਸ ਦੀ ਏਅਰ ਜਿਹੜੀ ਟਰਾਂਸਪੋਰਟ ਆ ਕਿ ਉਹਦੇ ਉੱਪਰ ਬਹੁਤ ਜ਼ਿਆਦਾ ਇਫੈਕਟ ਪੈਂਦਾ, ਕਿਉਂਕਿ ਉਹਦੇ ਉੱਪਰ ਬਹੁਤ ਜ਼ਿਆਦਾ ਦੇਖੋ ਸਿਕਿਉਰਿਟੀ ਚੈੱਕ ਹੋਣੀ ਹੁੰਦੀ ਆ, ਬੈਗੇਜਸ ਅਤੇ ਹਰ ਜਗ੍ਹਾ ਦੇ ਉੱਪਰ ਜੇ ਪ੍ਰੋਪਰ ਉਹਨਾਂ ਜਿੰਨਾ ਨੰਬਰ ਚਾਹੀਦਾ ਵਰਕਰਸ ਦਾ ਜੇ ਉਹ ਨਾ ਹੋਵੇ ਤਾਂ ਉਹਦੇ 'ਤੇ ਅਸਰ ਪੈਂਦਾ ਅਤੇ ਫਿਰ ਫਲਾਈਟਸ ਜਿਹੜੀਆਂ ਉਹ ਕੈਂਸਲ ਹੋ ਸਕਦੀਆਂ
0: ਜੀ। ਤਾਂ ਜੋ ਜਿਹੜੇ ਲੋਕ ਵੀ ਸਿਡਨੀ ਏਅਰਪੋਰਟ ਤੋਂ ਟਰੈਵਲ ਕਰ ਰਹੇ ਨੇ ਉਹ ਜਾਣ ਤੋਂ ਪਹਿਲਾਂ ਅਤੇ ਆਉਣ ਤੋਂ ਪਹਿਲਾਂ ਆਪਣੇ ਫਲਾਈਟਸ ਦੇ ਸਟੇਟਸ ਨੂੰ ਜ਼ਰੂਰ ਚੈੱਕ ਕਰ ਲੈਣ। ਅਤੇ ਅਗਲੀ ਖਬਰ ਆ ਜਿਹੜੀ ਉਹ ਸਪੋਰਟਸ ਦੇ ਰਿਲੇਟਡ ਆ, ਅਤੇ ਮੈਲਬਰਨ ਨੇ ਇੱਕ ਮੇਜਰ ਇੰਟਰਨੈਸ਼ਨਲ ਸਪੋਰਟਿੰਗ ਈਵੈਂਟ ਹੋਸਟ ਕੀਤਾ ਹੈ। ਸੈਨ ਫਰਾਂਸਿਸਕੋ 49ers ਅਤੇ ਲਾਸ ਏਂਜਲਸ ਰੈਮਸ ਵਿਚਕਾਰ NFL ਮੈਚ ਮੈਲਬਰਨ ਕ੍ਰਿਕਟ ਗਰਾਊਂਡ 'ਤੇ ਖੇਡਿਆ ਗਿਆ। ਵਿਦ ਇਨ ਅਰਾਊਂਡ ਕਹਿੰਦੇ 1 ਲੱਖ ਫੈਨਸ ਨੇ ਉਹ ਅਟੈਂਡ ਕੀਤਾ ਆ। 49 ईयर्स ने रैम्स नू डिफीट किया ते ह्यूज एमसीजी क्राउड ने ऑस्ट्रेलिया विच अमेरिकन फुटबॉल दी ग्रोइंग पॉपुलैरिटी दी एक इंप्रेसिव पिक्चर पेश कीती है। मेलबर्न पहला ही कहिंदे ऑस्ट्रेलियन ओपन, फॉर्मूला वन, AFL ग्रैंड फाइनल ते इंटरनेशनल क्रिकेट वर्गे मेजर ईवेंट्स लई फेमस है ते हुण NFL ਦਾ ਇਹ ਮੈਸਿਵ ਇਵੈਂਟ ਵੀ ਸਿਟੀ ਦੇ ਸਪੋਰਟਿੰਗ ਕੈਲੰਡਰਸ ਵਿੱਚ ਇੱਕ ਮੈਮੋਰੇਬਲ ਐਡੀਸ਼ਨ ਬਣ ਗਿਆ ਹੈ।
1: ਹਾਂ ਦੇਖੋ ਜਦੋਂ ਇਸ ਤਰ੍ਹਾਂ ਦੇ ਕੋਈ ਵੀ ਸਪੋਰਟਿੰਗ ਇਵੈਂਟਸ ਹੁੰਦੇ ਆ ਤੇ ਬਹੁਤ ਜ਼ਿਆਦਾ ਜਿਹੜੀ ਆਡੀਅੰਸ ਹੁੰਦੀ ਆ ਉਹ ਦੂਸਰੇ ਦੂਸਰੇ ਕਈ ਸਟੇਟਸ ਵਿੱਚੋਂ ਆਉਂਦੀ ਆ ਤੇ ਇਸ ਜਿਹੜਾ ਇਹ ਜਿਹੜਾ ਟੂਰਨਾਮੈਂਟ ਹੋਇਆ ਕਹਿੰਦੇ ਕਿ ਲੋਕਾਂ ਨੇ ਦੂਸਰੇ ਦੇਸ਼ਾਂ ਦੇ ਵਿੱਚੋਂ ਵੀ ਟਰੈਵਲ ਕੀਤਾ ਤੇ ਦੇਸ਼ ਨੂੰ ਜਾਂ ਉਸ ਸਟੇਟ ਨੂੰ ਤੇ ਸ਼ਹਿਰ ਨੂੰ ਇਸ ਚੀਜ਼ ਦਾ ਫਾਇਦਾ ਬਹੁਤ ਹੁੰਦਾ ਆ।
0: ਹਾਂਜੀ
1: ਹੈਨਾ ਤੇ ਜਿਸ ਤਰ੍ਹਾਂ ਤੁਸੀਂ ਗ੍ਰਾਉਂਡ ਪ੍ਰੀ ਦੀ ਵੀ ਗੱਲ ਕੀਤੀ ਆ ਹੈਨਾ ਉਹ ਵੀ ਬਹੁਤ ਜ਼ਿਆਦਾ ਪਾਪੂਲਰ ਹੋਈ ਆ ਤੇ ਜਿਹੜਾ ਇਹ ਲਾਸਟ ਹੁਣ ਇਵੈਂਟ ਹੋਇਆ ਇਹਦੇ ਨਾਲ ਕਈ ਲੋਕ ਇਹ ਵੀ ਕਹਿੰਦੇ ਆ ਕਿ ਕਿਤੇ ਇਹ ਨਾ ਹੋਵੇ ਕਿ ਫੁੱਟੀ ਜਿਹੜੀ ਥੋੜ੍ਹੀ ਜਿਹੀ ਇਹਦੇ ਥੱਲੇ ਮਤਲਬ ਕਿ ਇਹਦੇ ਪਰਛਾਵੇਂ ਹੇਠਾਂ ਆ ਜਾਵੇ ਤੇ ਉਹਦੀ ਪਾਪੂਲੈਰਿਟੀ ਜਿਹੜੀ ਆ ਵੀ ਉਹ ਘੱਟ ਜਾਵੇ ਕਿਉਂਕਿ ਲੋਕੀ ਅਮੈਰੀਕਨ ਫੁੱਟਬਾਲ ਨੂੰ ਬਹੁਤ ਪਸੰਦ ਕਰਦੇ ਆ।
0: ਜੀ ਜਿਹੜੀ ਅਗਲੀ ਖਬਰ ਆ ਉਹ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੀ ਹੋਈ ਆ ਕਿ ਕਹਿੰਦੇ ਵੀ ਜਿਹੜਾ ਪੰਜਾਬੀ ਸੁਪਰ ਸਟਾਰ ਦਿਲਜੀਤ ਦੋਸਾਂਝ ਨੇ ਵੈਂਬਲੇ ਸਟੇਡੀਅਮ ਹੈਡਲਾਈਨ ਕਰਕੇ ਇੱਕ ਮੇਜਰ ਮਾਈਲਸਟੋਨ ਅਚੀਵ ਕੀਤਾ ਹੈ ਤੇ ਉਹ ਪੰਜਾਬ ਦੇ ਪਹਿਲੇ ਆਰਟਿਸਟ ਬਣੇ ਨੇ ਜਿਨ੍ਹਾਂ ਨੇ ਆਈਕੋਨਿਕ ਲੰਡਨ ਵੈਨਿਊ ਨੂੰ ਹਾਈਲਾਈਟ ਕੀਤਾ ਹੈ ਤੇ ਫੈਨਸ ਦੇ ਲਈ ਉਹਨਾਂ ਨੇ ਇੱਕ ਹੋਰ ਐਕਸਾਈਟਿੰਗ ਅਨਾਊਂਸਮੈਂਟ ਕੀਤੀ ਆ ਕਿ ਜਦੋਂ ਉਹਨਾਂ ਦਾ ਇੰਡੀਆ ਦਾ ਟੂਰ ਹੋਵੇਗਾ ਤਾਂ ਉਹ ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫੋਰਮ ਕਰਨਗੇ ਤੇ ਪੰਜਾਬੀ ਮਿਊਜ਼ਿਕ ਦੇ ਲਈ ਇੰਟਰਨੈਸ਼ਨਲ ਰੀਚ ਜਿਸ ਤਰ੍ਹਾਂ ਗਰੋ ਕਰ ਰਿਹਾ ਵੈਂਬਲੇ ਵਰਗੇ ਵੈਨਿਊ 'ਤੇ ਪੰਜਾਬੀ ਆਰਟਿਸਟ ਦਾ ਹੈਡਲਾਈਨ ਕਰਨਾ ਸਰਟਨਲੀ ਇੱਕ ਸਿਗਨੀਫਿਕੈਂਟ ਕਲਚਰਲ ਮੂਵਮੈਂਟ ਹੈ।
1: ਬਿਲਕੁਲ ਜੀ ਬਹੁਤ ਹੀ ਅਤੇ ਮਾਣ ਵਾਲੀ ਗੱਲ ਆ ਕਿ ਪੰਜਾਬੀ ਸਿੰਗਿੰਗ ਔਰ ਪੰਜਾਬੀ ਜੇ ਅਸੀਂ ਇਕੱਲੀ ਸਿੰਗਿੰਗ ਦੀ ਗੱਲ ਨਹੀਂ ਕਰ ਸਕਦੇ ਜਦੋਂ ਪੰਜਾਬੀ ਸਿੰਗਰ ਇੰਨੇ ਵੱਡੇ ਲੈਵਲ 'ਤੇ ਪਹੁੰਚਦਾ ਅਤੇ ਓਬਵੀਅਸਲੀ ਪੰਜਾਬੀ ਦਾ ਜਿਹੜਾ ਉਹ ਲੋਕਾਂ ਨੂੰ ਪਤਾ ਲੱਗਦਾ ਹੈਨਾ ਅਤੇ ਅਸੀਂ ਵੀ ਇਹੋ ਚਾਹੁੰਦੇ ਹਾਂ ਜਿਹੜੇ ਲੋਕ ਮਤਲਬ ਕਹਿ ਦਿੰਦੇ ਆ ਕਿ ਜੇ ਕੋਈ ਪੰਜਾਬੀ ਬੋਲਦਾ ਉਹਨੂੰ ਦੇਸੀ ਕਹਿ ਦਿੰਦੇ ਨੇ ਤੇ ਜੇ ਕੋਈ ਇੰਗਲਿਸ਼ ਬੋਲਦਾ ਤੇ ਥੋੜਾ ਜਿਹਾ ਹਾਈ ਫਾਈ ਲੱਗਦਾ ਤੇ ਹੁਣ ਲੋਕੀ ਪੰਜਾਬੀ ਬੋਲਣ ਵਾਲੇ ਨੂੰ ਦੇਸੀ ਕਹਿਣਾ ਮੇਰਾ ਖਿਆਲ ਛੱਡ ਦੇਣਗੇ ਕਿਉਂਕਿ ਪੰਜਾਬੀ ਦੇਖੋ ਕਿੱਥੇ ਲੰਡਨ ਦੇ ਵਿੱਚ ਹੁਣ ਰਾਜ ਕੀਤਾ ਉਹਨੇ ਤੇ ਇੰਨੀ ਫੇਮਸ ਹੋਈ ਆ ਤੇ ਦਲਜੀਤ ਦੋਸਾਂਝ ਨੂੰ ਵੀ ਵਧਾਈਆਂ ਤੇ ਮੈਂ ਕਹਿੰਦੀ ਹਾਂ ਕਿ ਪੰਜਾਬੀ ਲਵਰਸ ਨੂੰ ਵੀ ਬਹੁਤ ਬਹੁਤ ਵਧਾਈਆਂ।
0: ਜੀ ਇਹ ਤਾਂ ਸੀਗੀ ਇੱਕ ਖੁਸ਼ੀ ਦੀ ਖਬਰ ਪਰ ਇਹਦੇ ਨਾਲ ਦੀ ਨਾਲ ਕਹਿੰਦੇ ਵੀ ਜਦੋਂ ਕੋਈ ਆਰਟਿਸਟ ਗਰੋ ਕਰਦਾ ਤਾਂ ਉਹਨੂੰ ਆਸੇ ਪਾਸੇ ਖਤਰੇ ਵੀ ਬਹੁਤ ਵੱਧ ਜਾਂਦੇ ਨੇ। ਖਬਰ ਸੁਣਨ ਨੂੰ ਆਈ ਆ ਕਿ ਗੁਲਾਬ ਸਿੱਧੂ ਦੇ ਬਰਨਾਲਾ ਦੇ ਘਰ ਦੇ ਬਾਹਰ ਫਾਇਰਿੰਗ ਦੀ ਇੰਸੀਡੈਂਟ ਦੀ ਰਿਪੋਰਟ ਆਈ ਆ ਤੇ ਪੁਲਿਸ ਮੁਤਾਬਕ ਅਪਰੋਕਸੀਮੇਟਲੀ 6 ਫਾਇਰਸ ਹੋਈਆਂ ਉਹਨਾਂ ਦੇ ਘਰ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮੋਟਰਸਾਈਕਲ ਉੱਤੇ ਸਵਾਰ 3 ਸਸਪੈਕਟਸ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਅਥਾਰਟੀਜ਼ ਮਾਮਲੇ ਦੀ ਜਾਂਚ ਕਰ ਰਹੀਆਂ ਨੇ ਤੇ ਇਸ ਲਈ ਅੱਗੇ ਹੋਰ ਇਨਫੋਰਮੇਸ਼ਨ ਸਾਹਮਣੇ ਆ ਸਕਦੀ ਹੈ।
1: ਹਾਂ ਦੇਖੋ ਜਦੋਂ ਕੋਈ ਫੇਮਸ ਹੁੰਦਾ ਹੈ ਤੇ ਜਿੱਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਵੱਧਦੇ ਨੇ ਉੱਥੇ ਵਿੱਚ ਕੋਈ ਨਾ ਕੋਈ ਇਹੋ ਜਿਹੇ ਵੀ ਆਨਸਰ ਹੁੰਦੇ ਆ ਜਿਹੜੇ ਉਸ ਉਹਨਾਂ ਤੋਂ ਹੈਪੀ ਨਹੀਂ ਹੁੰਦੇ ਹੈਨਾ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਤੇ ਨਹੀਂ ਚਾਹੀਦੀਆਂ ਹੈ। ਇਹ ਨੈਚੁਰਲ ਆ ਕਿਉਂਕਿ ਕਈ ਵਾਰੀ ਜਿਹੜੇ ਓਪੋਨੈਂਟਸ ਹੁੰਦੇ ਆ ਜਾਂ ਕਈ ਵਾਰੀ ਕਈਆਂ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਇਹਨਾਂ ਕੋਲ ਹੁਣ ਪੈਸਾ ਬੜਾ ਹੋ ਗਿਆ ਤੇ ਸ਼ਾਇਦ ਫ੍ਰੀ ਵਿੱਚ ਹੋ ਗਿਆ। ਬਈ ਇਹ ਫ੍ਰੀ ਵਿੱਚ ਨਹੀਂ ਹੁੰਦਾ, ਅਗਲੇ ਦੀ ਮਿਹਨਤ ਹੁੰਦੀ ਆ ਹੈਨਾ। ਜ਼ਰੂਰੀ ਨਹੀਂ ਹੁੰਦਾ ਕਿ ਕਿਉਂਕਿ ਬਿਜ਼ਨਸ ਦੇ ਵਿੱਚ ਪੈਸਾ ਲੱਗਦਾ ਤੇ ਜਿਹੜਾ ਉਹਨਾਂ ਦਾ ਸਮਾਂ ਆ ਉਹ ਵੀ ਪੈਸਾ ਹੀ ਆ
0: ਹੈ,
1: ਉਹਨਾਂ ਦੀ ਵੀ ਬਹੁਤ ਜ਼ਿਆਦਾ ਇਨਵੈਸਟਮੈਂਟ ਹੁੰਦੀ ਆ ਤੇ ਜੇ ਜਿਹੜਾ ਵੀ ਇਹ ਸੋਚ ਲੈਂਦਾ ਕਿ ਕੋਈ ਨਹੀਂ ਇਹ ਫ੍ਰੀ ਦੇ ਵਿੱਚ ਹੀ ਕਮਾ ਰਿਹਾ ਤੇ ਚਲੋ ਇਹਨੂੰ ਡਰਾ ਧਮਕਾ ਕੇ ਇਹਦੇ ਕੋਲੋਂ ਲੁੱਟ ਲਈਏ ਜਾਂ ਕਿਸ ਤਰ੍ਹਾਂ, ਇਹ ਗੱਲ ਗਲਤ ਆ ਤੇ ਸੱਚੀ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੰਦਭਾਗੀ ਆ ਤੇ ਹਾਂਜੀ ਬਿਲਕੁਲ ਮੰਦਭਾਗੀ ਹੋਈ ਆ।
0: ਜਿੱਥੇ ਪੰਜਾਬੀ ਇੰਨਾ ਅੱਗੇ ਜਾ ਰਹੇ ਨੇ ਉੱਥੇ ਪੰਜਾਬੀ ਹੀ ਪੰਜਾਬੀਆਂ ਦੀ ਲੱਤਾਂ ਵੀ ਖਿੱਚ ਰਹੇ।
1: ਹਾਂ ਤੇ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਹੁੰਦੇ ਹਾਂ ਹਾਜ਼ਰ। ਤੁਸੀਂ ਸੁਣ ਰਹੇ ਹੋ ਸਾਂਝੀਵਾਲ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ।

0: ਹਾਂਜੀ ਵਾਪਸ ਆ ਗਿਆ ਤੁਸੀਂ ਸੁਣ ਰਹੇ ਹੋ ਸਾਂਝੀਵਾਲ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇਸ ਟਾਈਮ ਅਸੀਂ ਟਿਕਟੋਕ ਦੇ ਉੱਪਰ ਵੀ ਲਾਈਵ ਹੈਗੇ ਹਾਂ ਤੁਸੀਂ ਜੇ ਸਾਡੇ ਨਾਲ ਸਾਂਝ ਬਣਾਉਣੀ ਹੋਵੇ ਤਾਂ ਕਮੈਂਟਸ ਰਾਹੀਂ ਤੁਸੀਂ ਟਿਕਟੋਕ ਦੇ ਉੱਪਰ ਵੀ ਸਾਂਝ ਬਣਾ ਸਕਦੇ ਹੋ
1: ਜੀ
0: ਹਾਂਜੀ ਅਤੇ ਨਾਲ ਮੇਰੇ ਤੈਨੂੰ ਹਮੇਸ਼ਾ ਦੀ ਤਰ੍ਹਾਂ ਹਾਂਜੀ ਅਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਆ ਉਹ ਯੂਜ਼ਫੁਲ ਵੀ ਆ ਅਤੇ ਤੁਹਾਡਾ ਬਹੁਤ ਸਾਰਾ ਪੈਸਾ ਵੀ ਬਚਾ ਸਕਦਾ ਆ ਹੈਨਾ ਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਾਨੂੰ ਪਤਾ ਨਹੀਂ ਲੱਗਦਾ ਅਤੇ ਅਸੀਂ ਆਪਣੀ ਕਮਾਈ ਦੀ ਜਿਹੜੀ ਮਿਹਨਤ ਆ ਉਹ ਬਹੁਤ ਮਿਹਨਤ ਨਾਲ ਅਸੀਂ ਪੈਸਾ ਜਿਹੜਾ ਜੋੜਿਆ ਹੁੰਦਾ ਆ ਉਹ ਅਸੀਂ ਗਵਾ ਬੈਠਦੇ ਹਾਂ ਹੈਨਾ ਅਤੇ ਇਹਨਾਂ ਗੱਲਾਂ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਅਤੇ ਇਹ ਜਿਹੜੀ ਅਸੀਂ ਆਪਣੀ ਮਿਹਨਤ ਨਾਲ ਜਿਹੜੀ ਦੌਲਤ ਕਮਾਈ ਹੁੰਦੀ ਆ ਉਹ ਕਈ ਵਾਰੀ ਇੱਕ ਫੋਨ ਕਾਲ ਦੇ ਰਾਹੀਂ ਅਸੀਂ ਗਵਾ ਬੈਠਦੇ ਹਾਂ
1: ਇੱਕ ਫੋਨ ਕਾਲ ਜਾਂ ਸਾਨੂੰ ਕਈ ਵਾਰ ਮੈਸੇਜ ਆਉਂਦਾ ਕਿ ਇੱਕ ਕਲਿੱਕ ਤੇ ਤੁਹਾਡਾ ਅਕਾਊਂਟ ਖਾਲੀ ਵੀ ਹੁਣ ਤਾਂ ਫੋਨ ਦਾ ਵੀ ਨੀ ਟਾਈਮ ਰਿਹਾ ਵੀ ਜਿੱਦਾਂ ਕਈ ਵਾਰ ਆਪਾਂ ਨੂੰ ਨਾ ਉਹ ਆਉਂਦੇ ਨੇ ਵੀ ਜਿੱਦਾਂ ਹੁਣ ਆਪਾਂ ਸਕੈਮਸ ਦੀ ਗੱਲ ਸ਼ੁਰੂ ਕਰਦੇ ਹਾਂ ਵੀ ਕਈ ਵਾਰ ਸਾਨੂੰ ਸਾਡੇ ਫੋਨ ਤੇ ਮੈਸੇਜ ਆ ਜਾਂਦੇ ਨੇ ਸਾਨੂੰ ਆਪ ਨੂੰ ਨੀ ਪਤਾ ਲੱਗਦਾ ਵੀ ਤੁਹਾਡਾ ਕੋਈ ਪਾਰਸਲ ਆ ਗਿਆ ਤੁਸੀਂ ਕੁਛ ਆਰਡਰ ਕੀਤਾ ਕਈ ਵਾਰ ਬੰਦਾ ਭੁਲੇਖੇ ਚ ਪੈ ਜਾਂਦਾ ਵੀ ਮੈਂ ਕਦੋਂ ਆਰਡਰ ਕੀਤਾ ਵੀ ਇੰਨਾ ਕੁਛ ਤੁਹਾਡੀ ਲਾਈਫ ਚ ਚੱਲਦਾ ਹੁੰਦਾ ਵੀ ਮੈਂ ਖੋਲ ਕੇ ਦੇਖ ਲਾ ਕਹਿੰਦੇ ਵੀ ਉਹ ਖੋਲਣ ਦੀ ਦੇਰ ਹੁੰਦੀ ਆ ਵੀ ਅੱਗੇ ਅੱਗੇ ਉਹ ਜਦੋਂ ਤੁਹਾਨੂੰ ਮਤਲਬ ਉਹਨਾਂ ਦਾ ਆਲਰੇਡੀ ਉਵੇਂ ਐਲਗੋਰਿਦਮ ਸੈੱਟ ਹੁੰਦਾ ਆ ਕਿ ਸਿੱਧਾ ਉਹਨੇ ਜਾ ਕੇ ਤੁਹਾਡੇ ਅਕਾਊਂਟ ਤੇ ਗੱਲ ਖੜਾਉਣੀ ਆ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਸੀਂ ਅੱਗੇ ਅੱਗੇ ਸਕਰੋਲ ਕਰਦੇ ਕਦੋਂ ਆਪਣੀਆਂ ਅਕਾਊਂਟ ਡਿਟੇਲਸ ਆਪਣੀਆਂ ਪਰਸਨਲ ਡਿਟੇਲਸ ਉਹਦੇ ਚ ਸਾਂਝੀਆਂ ਕਰ ਦਿੰਦੇ ਹੋ ਤੇ ਤੁਸੀਂ ਲੁੱਟੇ ਜਾਂਦੇ
0: ਹਾਂ ਲੁੱਟੇ ਜਾਂਦੇ ਹਨਾ ਤੇ ਇਹੋ ਜਿਹੇ ਬਹੁਤ ਸਾਰੇ ਜਿਹੜੇ ਸਕੈਮਸ ਨੇ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਨੀ ਆ ਬਟ ਜਿਹੜਾ ਇੱਕ ਖਾਸ ਤੌਰ ਤੇ ਸਕੈਮ ਮੈਂ ਕਹੂੰਗੀ ਕਿ ਸਾਡੇ ਭਾਈਚਾਰੇ ਦੇ ਨਾਲ ਰਿਲੇਟਡ ਆ ਕਿ ਜਦੋਂ ਅਸੀਂ ਇੰਡੀਆ ਟਰੈਵਲ ਕਰਨਾ ਹੁੰਦਾ ਆ ਤੇ ਹੁਣ ਸਾਨੂੰ ਕਹਿਤਾ ਗਿਆ ਆ ਕਿ ਤੁਸੀਂ ਇੱਕ ਈ ਕਾਰਡ ਜਿਹੜਾ ਆ ਉਹ ਤੁਹਾਨੂੰ ਜ਼ਰੂਰ ਤੁਸੀਂ ਭਰਨਾ ਆ ਹੈਨਾ ਤੇ ਉਹ ਜਿਹੜਾ ਈ ਕਾਰਡ ਨੂੰ ਜਦੋਂ ਆਪਾਂ ਅਪਲਾਈ ਕਰਦੇ ਹਾਂ ਉਹ ਜਾਣ ਤੋਂ ਤੁਸੀਂ ਮੇਰੇ ਖਿਆਲ 3 ਦਿਨ ਪਹਿਲਾਂ ਕਰ ਸਕਦੇ ਹੋ ਤੇ ਉਹਦੇ ਵਾਸਤੇ ਤੁਸੀਂ ਜਿਹੜੀ ਪ੍ਰੋਪਰ ਜਿਹੜੀ ਮਤਲਬ ਕਿ ਇੰਡੀਅਨ ਗਵਰਨਮੈਂਟ ਦੀ ਵੈਬਸਾਈਟ ਆ ਉਹਦੇ ਤੇ ਜਾਓਗੇ ਤੇ ਉਹਨੂੰ ਹਾਰਡਲੀ 5 ਮਿੰਟ ਲੱਗਦੇ ਨੇ ਤੁਸੀਂ ਸਿਰਫ ਆਪਣੀਆਂ ਡਿਟੇਲਸ ਪਾਉਣੀਆਂ ਆ ਕਿ ਕੌਣ ਟਰੈਵਲ ਕਰ ਰਿਹਾ ਹੈ ਪਾਸਪੋਰਟ ਨੰਬਰ ਦੇਣਾ ਆ ਐਂਡ ਦੈਟਸ ਇਟ ਤੇ ਬਟ ਹੁਣ ਸੁਣਨ ਵਿੱਚ ਆਇਆ ਮੇਰੇ ਫਰੈਂਡ ਨੇ ਜਾਣਾ ਸੀਗਾ ਤੇ ਉਹਨਾਂ ਨੇ ਉਹਦੇ ਵਾਸਤੇ ਅਪਲਾਈ ਕੀਤਾ ਤੇ ਉਹਨਾਂ ਕੋਲੋਂ ਉਹਨਾਂ ਨੇ $90 ਚਾਰਜ ਕਰ ਲਏ ਹੈਨਾ ਉਹਨਾਂ ਨੇ ਉਹ $90 ਪੇ ਕਰ ਦਿੱਤੇ ਬਟ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਤੁਸੀਂ ਵੀ ਮਤਲਬ ਕਿ ਲੇਟਲੀ ਟਰੈਵਲ ਕਰਕੇ ਆਏ ਹੋ ਕਿ ਕਿੰਨੇ ਪੈਸੇ ਲੱਗਦੇ ਸੀ ਮੈਂ ਕਿਹਾ ਉਹ ਤੇ ਫ੍ਰੀ ਹੁੰਦਾ ਆ ਉਹ ਕਹਿੰਦੇ ਨਹੀਂ ਫ੍ਰੀ ਤੇ ਨਹੀਂ ਗਾ ਕਹਿੰਦੇ ਸਾਡੇ ਕੋਲ ਤੇ $90 ਉਹਨਾਂ ਨੇ ਚਾਰਜ ਕੀਤੇ ਆ ਮੈਂ ਕਿਹਾ ਤੁਸੀਂ ਦੁਬਾਰਾ ਪਤਾ ਕਰੋ ਮੈਂ ਫਿਰ ਉਹਨਾਂ ਨੂੰ ਜਿਹੜੀ ਵੈਬਸਾਈਟ ਤੋਂ ਮੈਂ ਕੀਤਾ ਸੀਗਾ ਮੈਂ ਅਪਲਾਈ ਕੀਤਾ ਸੀਗਾ ਫਾਰਮ ਫਿਲ ਕੀਤਾ ਸੀ ਮੈਂ ਉਹਨਾਂ ਨੂੰ ਉਹ ਵਾਲੀ ਵੈਬਸਾਈਟ ਭੇਜੀ ਤੇ ਉੱਥੇ ਉਹ ਕਹਿੰਦੇ ਕਿ ਨਹੀਂ ਤੇ ਫਿਰ ਐਕਚੁਅਲੀ ਲੱਕੀਲੀ ਉਹ ਨਾ ਕਰ ਰਹੇ ਸੀਗੇ ਕਿਸੇ ਟੂਰ ਤੇ ਜਾ ਰਹੇ ਨੇ ਕਿਸੇ ਗਰੁੱਪ ਦੇ ਵਿੱਚ ਤੇ ਉਹ ਜਿਹੜਾ ਗਾਈਡ ਆ ਕਿ ਜਿਹੜਾ ਮਤਲਬ ਆਰਗੇਨਾਈਜ਼ਰ ਹੈ ਉਹਨਾਂ ਨੇ ਉਹਨੂੰ ਵੀ ਕਾਲ ਕੀਤੀ ਤੇ ਉਹਨੇ ਵੀ ਫਿਰ ਇੱਕ ਚੀਜ਼ ਨੂੰ ਕਨਫਰਮ ਕਰ ਦਿੱਤਾ ਕਿ ਹਾਂ ਪੈਸੇ ਨਹੀਂ ਲੱਗਦੇ ਫਿਰ ਉਹਨਾਂ ਨੇ ਇੱਕ ਚੀਜ਼ ਹੋਰ ਕਿਸੇ ਵਾਸਤੇ ਪਤਾ ਨਹੀਂ ਅਪਲਾਈ ਕਰਨਾ ਸੀ ਉਹਦੇ ਤੋਂ ਫਿਰ ਉਹ $50 ਫਿਰ ਮੰਗ ਰਹੇ ਸੀ ਹੈਨਾ ਤੇ ਬਟ ਇੰਨਾ ਉਹਨਾਂ ਦੇ ਨਾਲ ਚੰਗਾ ਹੋ ਗਿਆ ਕਿ ਉਹਨਾਂ ਦੇ ਬੈਂਕ ਨੇ ਪਹਿਲਾਂ ਕਾਲ ਕਰ ਲਈ ਉਹ ਕਹਿੰਦੇ ਕਿ ਸਾਨੂੰ ਕੁਛ ਸਸਪੀਸ਼ੀਅਸ ਲੱਗ ਰਿਹਾ ਆ ਕਿ ਤੁਸੀਂ ਕੁਛ ਆਰਡਰ ਕੀਤਾ ਆ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਨਹੀਂ ਤੇ ਉਹਨਾਂ ਦੇ ਉਹ $90 ਜਿਹੜੇ ਆ ਉਹ ਸੇਵ ਹੋ ਗਏ ਤੇ ਉਹਨਾਂ ਨੂੰ ਵੀ ਨਹੀਂ ਅਦਰਵਾਈਜ਼ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਉਹ $90 ਜਿਹੜੇ ਨੇ ਕਿ ਉਹ ਵੀ ਤੁਹਾਡੇ ਗਏ ਤੇ ਨਾਲ ਦੀ ਨਾਲ ਉਹਨਾਂ ਕੋਲ ਤੁਹਾਡੇ ਕ੍ਰੈਡਿਟ ਕਾਰਡ ਦੀਆਂ ਡਿਟੇਲਸ ਚਲੀਆਂ ਗਈਆਂ ਤੇ ਉਸ ਤੋਂ ਬਾਅਦ ਫਿਰ ਉਹ ਹੋਰ ਟ੍ਰਾਂਜੈਕਸ਼ਨਸ ਵੀ ਕਰ ਲੈਂਦੇ ਆ ਔਰ ਜਿਹੜੀ ਇਹ ਈ ਕਾਰਡ ਵਾਲੀ ਗੱਲ ਆ ਇਹ ਸਿਰਫ ਇੰਡੀਆ ਦੇ ਨਾਲ ਹੀ ਨਹੀਂ ਰਿਲੇਟਡ ਹੈਗੀ ਇੱਕ ਵਾਰੀ ਮੈਂ ਸਿੰਗਾਪੁਰ ਜਾਣਾ ਸੀਗਾ ਤੇ ਮੈਂ ਵੀ ਈ ਕਾਰਡ ਅਪਲਾਈ ਕੀਤਾ ਤੇ ਮੈਂ $135 ਪੇ ਕਰ ਦਿੱਤੇ ਮੈਂ ਕਿਹਾ ਇੰਨੇ ਲੱਗਦੇ ਹੋਣੇ ਆ ਕਿ ਚਲੋ ਕਿਉਂਕਿ ਵੀਜ਼ਾ ਆ ਤੇ ਇੰਨੀ ਫੀਸ ਹੋਏਗੀ ਤੇ ਮੈਂ ਸਿੰਗਾਪੁਰ ਤੋਂ ਜਾ ਕੇ ਮੈਂ ਵਾਪਸ ਆ ਗਈ ਤੇ ਮੈਂ ਇਸ ਤਰ੍ਹਾਂ ਕਿਤੇ ਇੱਕ ਦਿਨ ਘਰ ਵਿੱਚ ਗੱਲ ਹੋ ਰਹੀ ਸੀਗੀ ਤੇ ਮੈਂ ਕਿਹਾ ਕਿ ਮੈਂ ਨਾ ਇੱਦਾਂ ਵੀ $135 ਕਿ ਜਿੰਨੀ ਵਾਰੀ ਜਾਓਗੇ ਤੁਹਾਨੂੰ ਪੇ ਕਰਨੇ ਪੈਣੇ ਆ ਨਾ ਕਿ ਇਟਸ ਨੋਟ ਫੇਅਰ ਤੇ ਮੇਰਾ ਬੇਟਾ ਕਹਿੰਦਾ ਕਹਿੰਦਾ ਕਿ ਅਸੀਂ ਤਾਂ ਕਦੀ ਵੀ ਨਹੀਂ ਪੇ ਕਰਦੇ ਤੁਸੀਂ ਕਿਹਨੂੰ ਪੇ ਕਰ ਦਿੱਤੇ
1: ਮੈਂ ਕਿਹਾ
0: ਫ੍ਰੀ ਹੁੰਦਾ ਆ ਕਹਿੰਦਾ ਹਾਂ ਉਹ ਤੇ ਫ੍ਰੀ ਹੁੰਦਾ ਫਿਰ ਮੈਂ ਯਾਦ ਕੀਤਾ ਮੈਂ ਕਿਹਾ ਹਾਂ ਜਦੋਂ ਮੈਂ ਉਸ ਤੋਂ ਪਹਿਲੀ ਵਾਰੀ ਗਈ ਸੀ ਉਦੋਂ ਤਾਂ ਮੈਂ ਕੁਛ ਨਹੀਂ ਪੇ ਕੀਤਾ ਸੀਗਾ ਫਿਰ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਤੇ ਮੇਰੇ ਬੈਂਕ ਨੇ ਉਹ ਪੈਸੇ ਜਿਹੜੇ ਉਹ ਵਾਪਸ ਕਰਵਾ ਦਿੱਤੇ ਸੀਗੇ ਸੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇਹ ਸਕੈਮ ਹੁੰਦਾ ਆ ਕਈ ਵਾਰੀ ਇੱਦਾਂ ਹੁੰਦਾ ਕਿ ਕਈ ਏਜੰਸੀਜ਼ ਬਣੀਆਂ ਹੋਈਆਂ ਉਹ ਕਹਿੰਦੇ ਕਿ ਤੁਸੀਂ ਹੋਰ ਕੁਛ ਨਹੀਂ ਕਰਨਾ ਤੁਸੀਂ ਸਿਰਫ ਆਪਣਾ ਸਾਨੂੰ ਪਾਸਪੋਰਟ ਤੇ ਨਾਂ ਦੇ ਦਿਓ ਅਸੀਂ ਤੁਹਾਡੇ ਬਿਹਾਫ ਤੇ ਈ ਕਾਰਡ ਜਿਹੜਾ ਉਹ ਅਪਲਾਈ ਕਰ ਦਿੰਦੇ ਆ ਹੈਨਾ, ਜਿਹੜਾ ਕਿ ਮਤਲਬ ਉਹਨਾਂ ਨੇ ਕੁਛ ਵੀ ਨੀ ਕਰਨਾ ਹੁੰਦਾ, ਦੋ ਮਿੰਟ ਲੱਗਦੇ ਤੁਸੀਂ ਆਪ ਵੀ ਕਰ ਲੈਣਾ ਹੁੰਦਾ ਆ, ਕਿਉਂਕਿ ਉਹਦੇ ਵਿੱਚ ਕੋਈ ਜ਼ਿਆਦਾ ਡਿਟੇਲਸ ਕੋਈ ਜ਼ਿਆਦਾ ਡਾਕੂਮੈਂਟਸ ਮੰਗਦੇ ਨਹੀਂ ਆ ਹੈਨਾ। ਸੋ ਇਸ ਕਰਕੇ ਇਹ ਜਿਹੜਾ ਇੱਕ ਸਕੈਮ ਆ ਇਹਦੇ ਤੋਂ ਬਹੁਤ ਜ਼ਿਆਦਾ ਤੁਸੀਂ ਕੇਅਰਫੁਲ ਰਹਿਣਾ ਆ, ਔਰ ਖਾਸ ਕਰਕੇ ਜੇ ਇੰਡੀਆ ਹੁਣ ਟਰੈਵਲ ਕਰ ਰਹੇ ਹੋ ਤੇ ਇਹ ਇੱਕ ਸਕੈਮ ਚੱਲ ਰਿਹਾ ਆ
1: ਜੀ। ਹਾਂਜੀ, ਇਹ ਤਾਂ ਹੋ ਗਈ ਇੰਡੀਆ ਦੇ ਸਕੈਮ ਦੀ ਗੱਲ, ਤੁਸੀਂ ਜਿਹੜੀ ਸਟੋਰੀ ਸ਼ੇਅਰ ਕੀਤੀ। ਕਈ ਵਾਰ ਆਪਣੇ ਵੀ ਇੱਧਰ ਐਵੇਂ ਨਹੀਂ ਆਪਾਂ ਨੂੰ ਕੋਈ ਨੋਟੀਫਿਕੇਸ਼ਨ ਆਉਂਦੀ ਹੁੰਦੀ ਕਿ ਤੁਹਾਡੇ ਅਕਾਊਂਟ ਚੋਂ $800 ਦੀ ਜਾਂ $500 ਦੀ ਪੇਮੈਂਟ ਡਿਊ ਆ, ਜੇ ਤੁਸੀਂ ਇਹ ਨਹੀਂ ਕੀਤੀ ਤਾਂ ਇਸ ਨੰਬਰ ਤੇ ਕਾਲ ਕਰੋ।
0: ਹਾਂ,
1: ਤਾਂ ਕਈ ਵਾਰ ਅਸੀਂ ਉਸ ਚੀਜ਼ ਚ ਵੀ ਸਾਨੂੰ ਵੀ ਅਕਾਊਂਟ ਚੋਂ ਇੰਨੇ ਪੈਸੇ ਜਾ ਰਹੇ ਤਾਂ ਅਸੀਂ ਉਹਦੇ ਚ ਥੋੜੇ ਪੈਨਿਕ ਹੋ ਕੇ ਇਮੀਡੀਏਟਲੀ ਰਿਐਕਟ ਕਰ ਜਾਂਦੇ ਹਾਂ, ਜਾਂ ਕਈ ਵਾਰ ਕਹਿੰਦੇ ਵੀ ਸਾਨੂੰ ਇਹ ਮੈਸੇਜ ਆਉਂਦਾ ਕਿ ਤੁਹਾਡਾ ਇਹ ਪੇਮੈਂਟ ਸੀਗੀ ਤੇ ਤੁਹਾਡੀ ਹੋਈ ਨੀ ਤੇ ਤੁਹਾਡਾ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਆ, ਤੇ ਇਸ ਈਮੇਲ ਤੇ ਜਾਂ ਇਸ ਨੰਬਰ ਤੇ ਵੇਰੀਫਾਈ ਕਰੋ ਇਮੀਡੀਏਟਲੀ। ਤੇ ਸਾਨੂੰ ਲੱਗਦਾ ਵੀ ਐਵੇਂ ਦਾ ਤਾਂ ਕੁਛ ਹੋਇਆ ਨੀ, ਉੱਥੇ ਵੀ ਅਸੀਂ ਪੈਨਿਕ ਹੁੰਦੇ ਹਾਂ ਤੇ ਰਿਐਕਟ ਕਰ ਦਿੰਦੇ ਹਾਂ, ਤਾਂ ਉਹਦੇ ਨਾਲ ਕਈ ਵਾਰ ਅਸੀਂ ਕਿਸੇ ਸਕੈਮ ਦਾ ਹਿੱਸਾ ਬਣ ਜਾਂਦੇ ਹਾਂ। ਵੀ ਅੱਜ ਕੱਲ੍ਹ ਬੇਸਿਕਲੀ ਐਵੇਂ ਆ ਕਿ ਮਤਲਬ ਜਦੋਂ ਤੁਹਾਡੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਵੀ ਲੋਕਾਂ ਤੇ ਟਰੱਸਟ ਕਰਨ ਦਾ ਉਹ ਨਹੀਂ ਹੈਗਾ, ਵੀ ਤੁਹਾਡੇ ਫੋਨ ਤੇ ਵੀ ਜਿਹੜੀਆਂ ਨੋਟੀਫਿਕੇਸ਼ਨਸ ਆਉਂਦੀਆਂ ਉਹਨਾਂ ਤੇ ਵੀ ਤੁਸੀਂ ਸਿੱਧਾ ਟਰੱਸਟ ਨਾ ਕਰੋ। ਜੇ ਤੁਹਾਨੂੰ ਲੱਗਦਾ ਹੈ ਵੀ ਕੋਈ ਐਵੇਂ ਦਾ ਤੁਹਾਨੂੰ ਮੈਸੇਜ ਆਇਆ ਜਾਂ ਕੋਈ ਈਮੇਲ ਆਈ ਆ, ਤਾਂ ਬੇਸਿਕਲੀ ਪਹਿਲਾਂ ਤੁਸੀਂ ਆਪਣਾ ਅਕਾਊਂਟ ਖੁਦ ਚੈੱਕ ਕਰੋ। ਜੇ ਤੁਹਾਨੂੰ ਲੱਗਦਾ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਡਾਇਰੈਕਟਲੀ ਆਪਣੀ ਬੈਂਕ ਨੂੰ ਕਾਲ ਕਰੋ ਜਾਂ ਜਿਹੜੀ ਵੀ ਉਹ ਅਥਾਰਟੀ ਉਸ ਚੀਜ਼ ਨਾਲ ਡੀਲ ਕਰ ਰਹੀ ਆ ਉਹਦੇ ਨਾਲ ਕੰਟੈਕਟ ਕਰੋ, ਬਜਾਏ ਕਿ ਜੋ ਤੁਹਾਨੂੰ ਮੈਸੇਜ ਆਇਆ ਆ ਜਾਂ ਤੁਹਾਨੂੰ ਈਮੇਲ ਆਈ ਆ ਉਹਦੇ 'ਤੇ ਤੁਸੀਂ ਰਿਐਕਟ ਕਰੋ। ਬੇਸਿਕਲੀ ਜਿਹੜੀਆਂ ਅਫੀਸ਼ੀਅਲ ਵੈਬਸਾਈਟਸ ਹੁੰਦੀਆਂ ਨੇ ਉਹ ਕਹਿੰਦੇ ਹੁੰਦੇ ਨੇ ਵੀ ਅਸੀਂ ਤੁਹਾਨੂੰ ਕਦੇ ਮੈਸੇਜ ਨਹੀਂ ਭੇਜਦੇ, ਅਸੀਂ ਈਮੇਲ ਹੀ ਭੇਜਦੇ ਹਾਂ ਸਾਨੂੰ ਜਿਹੜੀਆਂ ਅਫੀਸ਼ੀਅਲ ਸਾਈਟਸ ਤੋਂ ਆਉਂਦੀ ਹੈ ਬੇਸਿਕਲੀ।
0: ਤੇ ਤੈਨੂੰ ਇੱਕ ਹੋਰ ਸਕੈਮ, ਪਿਛਲੇ ਦਿਨਾਂ ਵਿੱਚ ਵੀ ਮੈਂ ਉਹਦੇ ਬਾਰੇ ਗੱਲ ਕੀਤੀ ਸੀ ਤੇ ਉਸ ਦਿਨ ਬਟ ਅਸੀਂ ਲਾਈਵ ਨਹੀਂ ਸੀਗੇ ਤੇ ਅੱਜ ਲਾਈਵ ਆ, ਮੈਨੂੰ ਲੱਗਦਾ ਕਿ ਇਹ ਵੀ ਸਾਨੂੰ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਕਿ ਜਿਹੜੇ ਅਸੀਂ ਗਿਫਟ ਕਾਰਡਸ ਬਾਏ ਕਰਦੇ ਹਾਂ ਕਿਸੇ ਵਾਸਤੇ ਹਨਾ, ਤੇ ਉਹ ਗਿਫਟ ਕਾਰਡਸ ਜਿਹੜੇ ਆ ਉਹਨਾਂ ਵਿੱਚ ਵੀ ਸਕੈਮ ਹੋ ਰਿਹਾ ਕਿ ਉਹਦੇ ਤੋਂ ਉਹਨਾਂ ਨੇ ਉਹਨੂੰ ਸਕ੍ਰੈਚ ਕਰਕੇ ਤੇ ਉਹਦਾ ਨੰਬਰ ਪਹਿਲਾਂ ਹੀ ਲੈ ਕੇ ਤੇ ਉਹ ਜਿਹੜਾ ਆ ਕ੍ਰੈਡਿਟ ਉਹ ਯੂਜ਼ ਕੀਤਾ ਹੁੰਦਾ ਆ, ਤੇ ਜਾਂ ਫਿਰ ਜਿਹੜੇ ਕਾਰਡਸ ਨੇ ਉਹਦੇ ਵਿੱਚ ਕਿ ਉਹ ਕਾਰਡ ਕੱਢ ਕੇ ਤੇ ਉੱਥੇ ਹੋਰ ਕੋਈ ਕਾਰਡ ਪਾ ਦਿੰਦੇ ਨੇ ਤੇ ਉਹ ਕਾਰਡ ਜਿਹੜਾ ਆ ਉਹ ਆਪ ਯੂਜ਼ ਕਰ ਲੈਂਦੇ ਆ। ਸੋ ਜਦੋਂ ਵੀ ਤੁਸੀਂ ਕਿਸੇ ਨੂੰ ਗਿਫਟ ਕਾਰਡ ਦੇਣਾ ਆ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ, ਦੇਖੋ ਕਿ ਜੋ ਮਤਲਬ ਕਿ ਉਹ ਸਕ੍ਰੈਚ ਨਾ ਹੋਇਆ ਹੋਵੇ, ਔਰ ਪ੍ਰੋਪਰ ਜਿਹੜੇ ਜੇ ਤੁਸੀਂ ਡੇਵਿਡ ਜੋਨਸ ਦਾ ਲੈ ਰਹੇ ਹੋ ਜਾਂ ਕਿਸੇ ਵੀ ਮਤਲਬ ਚੇਨ ਦਾ ਲੈ ਰਹੇ ਹੋ ਕਿ ਉਹਦਾ ਹੀ ਕਾਰਡ ਹੋਵੇ
1: ਜੀ,
0: ਅਦਰਵਾਈਜ਼ ਤੁਸੀਂ ਕਿਸੇ ਨੂੰ ਗਿਫਟ ਦਿੱਤਾ ਕਈ ਵਾਰੀ ਅਗਲਾ ਤੁਹਾਨੂੰ ਨਾ ਸ਼ਰਮ ਦੇ ਮਾਰੇ ਨਹੀਂ ਕਹਿੰਦਾ ਕਿ ਤੁਸੀਂ ਮੈਨੂੰ ਗਿਫਟ ਕਾਰਡ ਦਿੱਤਾ ਸੀਗਾ ਤੇ ਵੀ ਉਹ ਵੈਲਿਡ ਨਹੀਂ ਸੀਗਾ
1: ਹੈਨਾ।
0: ਤੇ ਜਦੋਂ ਵੀ ਗਿਫਟ ਕਾਰਡ ਖਰੀਦਦੇ ਹੋ ਤੇ ਉਹਦੀ ਰਸੀਦ ਜਿਹੜੀ ਆ ਉਹ ਜ਼ਰੂਰ ਸੰਭਾਲ ਕੇ ਰੱਖੋ
1: ਜੀ। ਤੇ ਇਹਦੇ ਨਾਲ ਹੀ ਜਿੱਦਾਂ ਜਿਹੜੇ ਯੰਗਸਟਰਸ ਨੇ ਉਹ ਕਈ ਵਾਰ ਫੋਨ ਦੇਖਦੇ ਹੁੰਦੇ ਨੇ ਜਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਅਸੀਂ ਬੈਠੇ ਬੈਠੇ ਪੈਸਾ ਕਿਵੇਂ ਕਮਾ ਲਈਏ, ਕਹਿੰਦੇ ਜਿਹੜੀਆਂ ਡੀਪ ਫੇਕ ਇਨਵੈਸਟਮੈਂਟ ਸਕੈਮਸ ਵੀ ਕਾਫੀ ਚੱਲ ਰਹੇ ਨੇ ਵੀ ਜਿੱਥੇ ਤੁਹਾਨੂੰ ਇੱਕ ਲਾਲਚ ਦਿੱਤਾ ਜਾਂਦਾ ਵੀ ਤੁਸੀਂ ਕਿਤੇ 4,000 ਇਨਵੈਸਟ ਕਰਨਾ ਤੇ ਤੁਸੀਂ 40,000 ਕਮਾਓਗੇ, ਜਾਂ ਐਵੇਂ ਦੀਆਂ ਵੀਡੀਓਜ਼ ਬਣਾਈਆਂ ਜਾਂਦੀਆਂ ਜਿੱਥੇ ਤੁਹਾਨੂੰ ਮੈਨੀਪੂਲੇਟ ਕੀਤਾ ਜਾਂਦਾ ਕਿ ਤੁਸੀਂ ਥੋੜਾ ਜਿਹਾ ਇਨਵੈਸਟਮੈਂਟ ਕਰਕੇ ਕਿਵੇਂ ਵੱਧ ਪੈਸਾ ਬਣਾ ਸਕਦੇ ਹੋ। ਤੇ ਜਿਹੜੇ ਯੰਗਸਟਰਸ ਹੁੰਦੇ ਨੇ ਕਈ ਵਾਰ ਉਹਨਾਂ ਕੋਲੇ ਜਿੱਦਾਂ ਆਪਾਂ ਦੇਖਦੇ ਹਾਂ ਵੀ ਇੰਨੀ ਜਾਂ ਕਹਿ ਲਓ ਵੀ ਓਪਰਚੁਨਿਟੀਜ਼ ਨਹੀਂ ਹੁੰਦੀਆਂ, ਜਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਇੰਨੇ ਅਵੇਅਰ ਵੀ ਨਹੀਂ ਹੁੰਦੇ ਕਈ ਵਾਰ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਸ਼ਾਇਦ ਕਿਤੇ ਕੁਛ ਵੀ ਅਸੀਂ ਦੁਨੀਆਂ ਤੋਂ ਲੈਦਾ ਕਰਕੇ ਰਾਤੋ ਰਾਤ ਅਸੀਂ ਅਮੀਰ ਬਣ ਜਾਂਦਾ, ਕਈ ਵਾਰ ਉਹ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ। ਆਲਦਾ ਆਪਾਂ ਕਹਿੰਦੇ ਵੀ ਯੰਗਸਟਰਸ ਨੇ ਜਿਹੜੇ ਅੱਜ ਕੱਲ੍ਹ ਉਹ ਟੈਕਨੋਲੋਜੀ 'ਚ ਕਾਫੀ ਐਡਵਾਂਸ ਨੇ, ਪਰ ਜਿਹੜੇ ਗਾਹਾਂ ਵੀ ਉਹ ਕ੍ਰਾਈਮ ਕਰਦੇ ਹੁੰਦੇ ਨੇ ਉਹ ਉਦੋਂ ਵੀ ਵੱਡੇ ਰਾਹ ਲੱਭਦੇ ਨੇ ਵੀ ਅਸੀਂ ਕਿਵੇਂ ਕਿਸੇ ਨੂੰ ਫਸਾਉਣਾ।
0: ਬਿਲਕੁਲ, ਪਤਾ ਕੀ ਆ ਅੱਗੇ ਹੁੰਦਾ ਸੀਗਾ ਕਿ ਤੁਹਾਨੂੰ ਨਾ ਪਤਾ ਲੱਗ ਜਾਂਦਾ ਸੀਗਾ ਕਿ ਜੇ ਮਤਲਬ ਵਾਇਆ ਟੈਕਸਟ ਤੁਹਾਨੂੰ ਸਕੈਮ ਕੀਤਾ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਕੋਈ ਸਪੈਲਿੰਗ ਮਿਸਟੇਕ ਹੋਏਗੀ, ਜਾਂ ਫਿਰ ਜੇ ਕੋਈ ਬੋਲ ਕੇ ਵਾਲਾ ਹਨਾ ਤੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੀ ਪ੍ਰੋਨਾਊਂਸੀਏਸ਼ਨ ਹਨਾ ਇੰਗਲਿਸ਼ ਪ੍ਰੋਨਾਊਂਸੀਏਸ਼ਨ ਵਗੈਰਾ ਤੋਂ, ਬਟ ਅੱਜ ਕੱਲ ਐਵਰੀਥਿੰਗ ਇਜ਼ ਪਰਫੈਕਟ
1: ਜੀ
0: ਹਨਾ, ਕਿਉਂਕਿ ਉਹ AI ਤੋਂ ਜਨਰੇਟ ਹੋ ਰਿਹਾ ਆ ਤੇ ਤੁਸੀਂ ਆਮ ਬੰਦਾ ਜਿਹੜਾ ਆ ਉਹਨੂੰ ਜੱਜ ਨਹੀਂ ਕਰ ਸਕਦਾ
1: ਜੀ।
0: ਜਿਹੜੀ ਤੁਸੀਂ ਇਨਵੈਸਟਮੈਂਟ ਵਾਲੀ ਗੱਲ ਕੀਤੀ ਆ ਉਹਦੇ ਉੱਪਰ ਕਿਸੇ ਨਾ ਕਿਸੇ ਚੈਨਲ ਦਾ ਲੋਗੋ ਲੱਗਾ ਹੋਏਗਾ, ਕਿਸੇ ਫੇਮਸ ਕਿਸੇ ਪੋਲੀਟੀਸ਼ੀਅਨ ਜਾਂ ਕਿਸੇ ਸੈਲੀਬ੍ਰਿਟੀ ਤੋਂ ਉਹਦੀ ਵੀਡੀਓ ਬਣਾਈ ਹੁੰਦੀ ਆ, ਔਰ ਉਹ ਕਹਿ ਰਹੇ ਹੁੰਦੇ ਆ ਕਿ ਤੁਸੀਂ $250 ਮਤਲਬ ਇਨੀਸ਼ੀਅਲ ਜਿਹੜੀ ਤੁਹਾਡੀ ਇਨਵੈਸਟਮੈਂਟ ਹੈ ਜਸਟ $250 ਆ, ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਬਸ ਨੋਟ ਛਾਪਣੇ ਆ
1: ਜੀ
0: ਹੈਨਾ। ਤੁਹਾਨੂੰ ਆਪਣੇ ਆਪ ਮਤਲਬ ਕਿ ਤੁਹਾਡੇ ਨੋਟ ਛਾਪਦੇ ਜਾਣੇ ਆ, ਤੁਹਾਨੂੰ ਕੁਛ ਨਹੀਂ ਕਰਨਾ ਪੈਣਾ, $250 ਐਂਡ ਉਹ ਤੁਹਾਨੂੰ ਉਹਦੇ ਉੱਪਰ ਪੂਰੀ ਉਹ ਸਕਰੀਨ ਦੇ ਉੱਪਰ ਦਿਖਾ ਰਹੇ ਹੁੰਦੇ ਆ, ਅੱਜ ਮੇਰੇ ਇੰਨੇ ਹਜ਼ਾਰ ਬਣ ਗਏ, ਅੱਜ ਮੇਰੇ ਇੰਨੇ ਹਜ਼ਾਰ ਬਣ ਗਏ, ਤੇ ਇਹ ਇਸ ਤਰ੍ਹਾਂ ਵੱਧਦੇ ਜਾਣੇ ਆ ਹੈ। ਤੇ ਤੁਸੀਂ ਕਹਿੰਦੇ ਹੋ ਅੱਛਾ ਮਤਲਬ ਕਿ ਫਲਾਣਾ ਚੈਨਲ ਉਹਦਾ ਲੋਗੋ ਲੱਗਾ ਹੋਇਆ, ਮਤਲਬ ਕਿ ਫਲਾਣਾ ਫਲਾਣਾ ਹੈਗਾ ਆ, ਸੈਲੀਬ੍ਰਿਟੀ ਆ ਜਾਂ ਕੋਈ ਪੋਲੀਟੀਸ਼ੀਅਨ ਆ, ਉਹ ਕਹਿ ਰਿਹਾ ਤੇ ਮੈਂ ਪਿੱਛੇ ਨਾ ਰਹਿ ਜਾਵਾਂ
1: ਜੀ,
0: ਕਿਹੜਾ ਵੇਲਾ ਹੋਵੇ ਮੈਂ ਵੀ $250 ਪਾਵਾਂ, ਨੋਟਾਂ ਦੀ ਮਸ਼ੀਨ ਜਿਹੜੀ ਉਹ ਮੇਰੇ ਘਰ ਆ ਜਾਵੇ। ਇਸ ਤਰ੍ਹਾਂ ਦਾ ਕੁਛ ਨੀ ਹੁੰਦਾ ਹੈ, ਤੇ ਉਹ ਤੁਸੀਂ ਆਪਣੇ ਆਪ ਨੂੰ ਸਕੈਮ ਵਿੱਚ ਫਸਾ ਰਹੇ ਹੁੰਦੇ ਹੋ, ਤੇ ਤੁਹਾਡੇ ਹੋਰ ਨੀ ਕੁਛ, ਤੇ $250 ਪਹਿਲਾਂ ਤੁਹਾਡੇ $250 ਜਾਂਦੇ ਆ, ਫਿਰ ਉਹਦੇ ਰਾਹੀਂ ਫਿਰ ਉਹਨਾਂ ਨੇ ਤੁਹਾਨੂੰ ਇੱਕ ਹੋਰ ਚੀਜ਼ ਆ, ਉਹ ਨਾ ਕਹਿੰਦੇ ਆ ਕਿ ਬਿਟਕੋਇਨਸ ਜਿਹੜੀ ਮਤਲਬ ਕਿ ਡਿਜੀਟਲ ਕਰੰਸੀ ਆ ਨਾ ਹੈ, ਉਹਦੇ ਫਿਰ ਵਾਲਿਟਸ ਦੇ ਵਿੱਚ, ਤੇ ਉਹ ਹੋ ਸਕਦਾ ਕਿ ਤੁਸੀਂ ਕਿਤੇ ਨਾ ਕਿਤੇ ਮਨੀ ਲਾਂਡਰਿੰਗ ਦੇ ਵਿੱਚ ਇਨਵੋਲਵ ਹੋ ਜਾਓ
1: ਜੀ। ਜਦੋਂ ਸ਼ੁਰੂ ਸ਼ੁਰੂ ਚ ਸਕੈਮ ਸਟਾਰਟ ਹੋਏ ਸੀਗੇ ਨਾ, ਉਦੋਂ ਲੈਂਡਲਾਈਨ ਫੋਨ ਹੁੰਦੇ ਸੀ ਮੈਮ ਇੰਡੀਆ ਚ, ਤੇ ਉਹ ਆਈਫੋਨ ਕਰਕੇ ਕਹਿੰਦੇ ਸੀ ਵੀ ਤੁਹਾਡੀ ਲੋਟਰੀ ਨਿਕਲੀ ਆ। ਕਈ ਵਾਰ ਦੋ ਮਤਲਬ ਇਨੀਸ਼ਲੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੀ, ਉਹਨਾਂ ਲੱਗਦਾ ਹੁੰਦਾ ਸੀ ਵੀ ਕਿਤੇ ਪਾਈ ਹੋਊਗੀ ਵੀ ਸਾਡੀ ਤਾਂ ਲੋਟਰੀ ਲੱਗ ਗਈ।
0: ਹਾਂ ਲੋਟਰੀ ਲੱਗ ਗਈ।
1: ਕਾਫੀ ਲੋਕ ਇਸ ਚੀਜ਼ ਦਾ ਮਤਲਬ ਸ਼ਿਕਾਰ ਹੋਏ ਸੀਗੇ ਇੰਡੀਆ ਦੇ ਵਿੱਚ। ਮੈਨੂੰ ਲੱਗਦਾ ਵੀ ਅਸੀਂ ਉਦੋਂ 10th+1 ਚ ਹੁੰਦੇ ਸੀ ਜਦੋਂ ਇਹ ਚੀਜ਼ਾਂ ਚੱਲੀਆਂ ਸੀਗੀਆਂ, ਵੀ ਸਕੈਮਿੰਗ ਦਾ ਕਹਿ ਲਓ ਵੀ ਟਾਈਮ ਚੱਲਿਆ ਸੀਗਾ, ਵੀ ਸਿੱਧੇ ਸਿੱਧੇ ਉਹ ਸਾਹਮਣੇ ਆਉਣ ਲੱਗੇ ਸੀ, ਵੀ ਤਾਂ ਉਹ ਕਹਿੰਦੇ ਸੀ ਵੀ ਤੁਹਾਡੀ ਲੋਟਰੀ ਨਿਕਲੀ ਆ, ਵੀ ਤੁਸੀਂ ਇੱਥੇ ਪਹੁੰਚੋ ਤੇ ਇੰਨੀਆਂ ਤੁਹਾਡੀਆਂ ਬੈਂਕ ਡੀਟੇਲਸ ਦੇ ਦਿਓ ਸਾਨੂੰ, ਵੀ ਅਸੀਂ ਤੁਹਾਡੇ ਖਾਤੇ 'ਚ ਪੈਸੇ ਪਾਉਣੇ।
0: ਹਾਂ ਇੱਕ ਹੋਰ ਮੈਂ ਇਸ ਤਰ੍ਹਾਂ ਦਾ ਸਕੈਮ ਆ ਕਿ ਤੁਹਾਨੂੰ ਈਮੇਲ ਆਉਂਦੀ ਆ ਕਿ ਕੋਈ ਤੁਹਾਡੇ ਨਾਂ ਤੇ ਵਿਲ ਛੱਡ ਕੇ ਮਰ ਗਿਆ ਆ
1: ਜੀ,
0: ਹੈ ਤੇ ਉਹ ਮਤਲਬ ਕਿ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਤੁਹਾਡੇ ਨਾਂ ਤੇ ਨੇ, ਤੇ ਉਹ ਤੁਸੀਂ ਮਤਲਬ ਕਿ ਲੈ ਲਓ ਹਨਾ। ਤੇ ਜੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਨਾ ਕਿ ਓਕੇ ਚਲੋ ਮਤਲਬ ਹਾਂ ਫਿਰ ਭੇਜ ਦਿਓ
1: ਜੀ
0: ਹਨਾ, ਫਿਰ ਉਹ ਕਹਿੰਦੇ ਅੱਛਾ ਇੰਨੇ ਪੈਸੇ ਸਾਡੇ ਅਕਾਊਂਟ 'ਚ ਪਾਓ
1: ਜੀ,
0: ਤੇ ਫਿਰ ਤੁਹਾਨੂੰ ਮਿਲ ਜਾਣਗੇ।
1: ਹਾਂਜੀ ਹਾਂਜੀ
0: ਹੈਨਾ, ਤੇ ਉਹ ਮਤਲਬ ਬੰਦਾ ਕਹਿੰਦਾ ਵੀ ਤੁਸੀਂ ਉਹਦੇ ਚੋਂ ਰੱਖ ਲਓ ਜਿਹੜੇ ਮਿਲੀਅਨ ਆਵੇ, 20,000 ਮੇਰੇ ਕੋਲੋਂ ਜੇ ਲੈਣਾ ਆ ਤੇ ਤੁਸੀਂ ਮੈਨੂੰ 20,000 ਕੱਟ ਕੇ ਤੇ ਮਿਲੀਅਨਸ ਜਿਹੜਾ ਹੈ ਵੀ ਉਹ ਮੇਰੇ ਅਕਾਊਂਟ 'ਚ ਪਾ ਦਿਓ ਹੈਨਾ।
1: ਜਦੋਂ ਲੋਕਾਂ ਨੂੰ ਸਮਝ ਆਉਣ ਲੱਗ ਗਈ ਸੀ ਵੀ ਇਹ ਸਕੈਮ ਆ, ਫਿਰ ਨਾ ਲੋਕ ਇਹ ਜਵਾਬ ਦੇਣ ਲੱਗ ਗਏ ਸੀ ਵੀ ਜਿਹੜੇ ਤੁਹਾਡੇ ਨੇ ਤੁਸੀਂ ਭਾਵੇਂ 2,000-4,000 ਹੋਰ ਵੱਧ ਰੱਖ ਲਿਓ ਵੀ ਬਾਕੀ ਸਾਡੇ ਖਾਤੇ 'ਚ ਪਾ ਦਿਓ। ਇੱਕ ਕਹਿੰਦੇ ਜਿਹੜਾ ਸਕੈਮ ਆ ਉਹ ਗੌਰਮੈਂਟ ਸਾਈਟਸ ਤੋਂ ਵੀ ਹੁੰਦਾ ਹੈ, ਵੀ ਜਿੱਦਾਂ ਆਪਣੇ ਇੱਧਰ ਮਾਈ ਗੋਵ ਤੋਂ ਆ ਜਾਂਦਾ ਤੁਹਾਡਾ ਵੀ ਤੁਸੀਂ ਇਸ ਲਿੰਕ ਤੇ ਫੋਲੋ ਕਰੋ, ਤੁਹਾਡਾ ਰਿਫੰਡ ਪੈਂਡਿੰਗ ਆ, ਤੁਹਾਨੂੰ ਗੌਰਮੈਂਟ ਵੱਲੋਂ ਕੋਈ ਈਮੇਲ ਆਈ ਆ, ਤੁਸੀਂ ਇਹਨੂੰ ਓਪਨ ਕਰੋ। ਤੇ ਕਹਿੰਦੇ ਕਈ ਵਾਰ ਤੁਸੀਂ ਉਸ ਚੀਜ਼ ਦੇ ਚੱਕਰ 'ਚ ਵੀ ਫਸ ਜਾਂਦੇ ਹੋ ਵੀ ਜਦੋਂ ਸਾਨੂੰ ਕੋਈ ਗੌਰਮੈਂਟ ਦਾ ਆਉਂਦਾ, ਸਪੈਸ਼ਲੀ ਜਦੋਂ ਮਾਈ ਗੋਵ ਤੋਂ ਆਉਂਦਾ ਤਾਂ ਅਸੀਂ ਵੈਸੇ ਘਬਰਾ ਜਾਂਦੇ ਵੀ ਅਸੀਂ ਕਿੱਥੇ ਕੁ ਫੜੇ ਗਏ ਆ, ਸਾਡਾ ਕੀ ਚੱਲ ਰਿਹਾ ਆ। ਤਾਂ ਉਹ ਕਹਿੰਦੇ ਵੀ ਤੁਹਾਡਾ ਅਕਾਊਂਟ ਸਸਪੈਂਡ ਹੋ ਗਿਆ ਆ, ਵੀ ਤੁਹਾਡਾ ਟੈਕਸ ਰੀਫੰਡ ਵੇਟਿੰਗ ਕਰ ਰਿਹਾ ਆ, ਵੀ ਤੁਸੀਂ ਇੱਥੇ ਲਿੰਕ ਕਰੋ ਤੇ ਤੁਸੀਂ ਫੋਲੋ ਕਰੋ ਇਹਨਾਂ ਚੀਜ਼ਾਂ ਨੂੰ। ਉਦੋਂ ਬੰਦਾ ਕਈ ਵਾਰ ਸੋਚਦਾ ਨਹੀਂ, ਤਾਂ ਉਹ ਕਹਿੰਦਾ ਵੀ ਇਹ ਤਾਂ ਗੌਰਮੈਂਟ ਸਾਈਟ ਤੋਂ ਆਇਆ ਤਾਂ ਉਹ ਉਸ ਚੀਜ਼ ਨੂੰ ਫੋਲੋ ਕਰ ਲਿਆ ਕਿ ਜਿਹੜੇ ਸਕੈਮਰਸ ਨੇ ਉਹਨਾਂ ਦੇ ਦਿਮਾਗ ਦਿਨੋਂ ਦਿਨ
0: ਬਿਲਕੁਲ। ਹਾਂ ਇਹ ਤੇ ਹੈਗੇ ਜਿਹੜੇ ਆਨਲਾਈਨ ਸਕੈਮਸ ਨੇ ਹਨਾ, ਫਿਰ ਫੇਸ ਟੂ ਫੇਸ ਜਿਹੜੇ ਸਕੈਮਸ ਹੁੰਦੇ ਨੇ ਉਹ ਖਾਸ ਤੌਰ ਤੇ ਔਰ ਮਾਈਗ੍ਰੈਂਟ ਜਿਹੜੇ ਬਿਜ਼ਨੈਸਿਸ ਨੇ ਉਹਨਾਂ ਨਾਲ ਹੋਏ ਆ ਪਿੱਛੇ ਜੇ, ਕਿ ਦੋ ਬੰਦੇ ਆ ਜਾਂਦੇ ਨੇ, ਉਹ ਕਹਿੰਦੇ ਕਿ ਅਸੀਂ ATO ਤੋਂ ਆ
1: ਜੀ
0: ਹਨਾ, ਤੇ ਤੁਹਾਡਾ ਇੰਨਾ ਇੰਨਾ ਜਿਹੜਾ ਟੈਕਸ ਬਣਦਾ ਸੀ ਬਟ ਤੁਸੀਂ ਉਹ ਦਿੱਤਾ ਨਹੀਂ ਆ, ਔਰ ਮਤਲਬ ਕਿ ਥਾਊਜ਼ੈਂਡਸ ਆਫ ਡਾਲਰਸ ਦੇ ਵਿੱਚ ਹੁੰਦਾ, ਤੇ ਉਹ ਕਹਿੰਦੇ ਕਿ ਜੇ ਤੁਹਾਡਾ ਮਤਲਬ ਕਿ 50,000 ਬਣਦਾ ਸੀਗਾ ਸਾਨੂੰ ਤੁਸੀਂ 10,000 ਦੇ ਦਿਓ ਤੇ ਅਸੀਂ ਤੁਹਾਡਾ ਸਾਰਾ ਜਿਹੜਾ ਅਕਾਊਂਟ ਹੈ ਉਹ ਕਲੀਅਰ ਕਰ ਦਿੰਦੇ ਹਾਂ ਹਨਾ। ਔਰ ਕਈ ਬਿਜ਼ਨਸ ਵਾਲੇ ਮੈਂ ਜਿਹਨਾਂ ਨੂੰ ਜਾਣਦੀ ਹਾਂ ਉਹਨਾਂ ਨੇ ਉਹ ਪੈਸੇ ਦਿੱਤੇ ਨੇ ਐਂਡ ਦੈਟ ਵਾਜ਼ ਅ ਸਕੈਮ
1: ਜੀ। ਮੈਨਾਂ ਦੇ ਇੱਥੇ ਮੂਵੀਜ਼ ਵੀ ਬਣੀਆਂ ਨੇ ਮੈਮ, ਇੱਕ ਅਕਸ਼ੇ ਕੁਮਾਰ ਦੀ ਸੀਗੀ
0: ਇਸ ਚੀਜ਼
1: ਤੇ ਬਣੀ,
0: ਓਕੇ
1: 24 ਸਾਡੇ ਆਪਣਾ ਲਾਲਚੀ ਮਨ ਜਾਂ ਸਾਡੇ ਹਿਊਮਨ ਇਮੋਸ਼ਨਸ ਉਸ ਸਮੇਂ ਕਿਵੇਂ ਰਿਐਕਟ ਕਰ ਜਾਂਦੇ ਨੇ, ਕਿਤੇ ਨਾ ਕਿਤੇ ਇਹ ਚੀਜ਼ਾਂ ਵੀ ਇਸ ਚੀਜ਼ ਨੂੰ ਅਫੈਕਟ ਕਰਦੀਆਂ ਨੇ। ਕਈ ਵਾਰ ਅਚਾਨਕ ਜਦੋਂ ਸਾਨੂੰ ਮੈਸੇਜ ਆਉਂਦਾ ਵੀ ਤੁਹਾਨੂੰ ਪੈਸੇ ਆ ਰਹੇ ਨੇ, ਤੁਹਾਡਾ ਕੋਈ ਪਾਰਸਲ ਆ ਰਿਹਾ, ਤਾਂ ਸਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਸ਼ਾਇਦ ਸੱਚੀ ਸਾਡਾ ਹੋਊਗਾ, ਤਾਂ ਅਸੀਂ ਉਸ ਲਾਲਚ ਦੇ ਸਕੈਮ 'ਚ ਵੀ ਫਸ ਜਾਂਦੇ ਹਾਂ।
0: ਬਿਲਕੁਲ। ਔਰ ਅੱਜ ਕੱਲ੍ਹ ਕਿਉਂਕਿ ਔਨਲਾਈਨ ਸ਼ੋਪਿੰਗ ਜਿਹੜੀ ਹੋ ਰਹੀ ਆ ਹਨਾ, ਉਹਦੇ ਵਿੱਚ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੀ ਕੁਛ ਆਰਡਰ ਕੀਤਾ ਹੋਇਆ ਤੇ ਕੀ ਕੁਛ ਡਿਲੀਵਰ ਹੋ ਗਿਆ, ਕਿਉਂਕਿ ਜਿਹੜਾ ਡਿਲੀਵਰ ਹੋਇਆ ਹੁੰਦਾ ਉਹ ਇੰਨਾ ਮਤਲਬ ਵਧੀਆ ਨਹੀਂ ਹੁੰਦਾ, ਤੇ ਉਹ ਅਸੀਂ ਬਿਨ ਚ ਪਾਤਾ ਹੁੰਦਾ, ਕਿਉਂਕਿ ਇਹ ਵੀ ਇੱਕ ਸਕੈਮ ਆ
1: ਜੀ
0: ਹਨਾ, ਕਿ ਇੰਨੀਆਂ ਪਰਫੈਕਟ ਵੀਡੀਓਜ਼ ਬਣਦੀਆਂ ਆ
1: ਹੈ ਨਾ,
0: ਰਬਿਸ਼ ਪ੍ਰੋਡਕਟ ਹੋਏਗੀ ਔਰ ਉਹਦੀ ਜਿਹੜੀ ਮਤਲਬ ਕਿ ਮੈਂ ਹੁੰਦੀ ਆ ਨਾ ਵੀਡੀਓ ਬਣੀ ਹੋਈ, ਉਹ ਲੱਗਦਾ ਹੁੰਦਾ ਕਿ ਜੇ ਮੈਂ ਇਹ ਨਾ ਚੀਜ਼ ਲਈ ਤੇ ਮੈਂ ਮਤਲਬ ਮਾਰੀ ਜਾਣਾ, ਮੈਂ ਮਤਲਬ ਲੈ ਲਵਾਂ ਕਿਹੜਾ ਵੇਲਾ ਹੋਵੇ, ਤੇ ਉਹ ਜਦੋਂ ਤੁਸੀਂ ਡਿਲੀਵਰ ਕਰਵਾਉਂਦੇ ਹੋ ਹੈ ਨਾ ਤੇ ਉਹ ਉਹ ਚੀਜ਼ ਨਹੀਂ ਹੁੰਦੀ ਤੇ ਫਿਰ ਉਹ ਤੁਹਾਨੂੰ ਬਿਨ ਨਹੀਂ ਕਰਨੀ ਪੈਂਦੀ ਹੈਨਾ।
1: ਐਗਜੈਕਟਲੀ
0: ਤੇ ਹਾਂਜੀ, ਜੇ ਥੋੜੇ ਜੇ ਤੈਨੂੰ ਜੇ ਨੰਬਰਸ ਦੀ ਗੱਲ ਕਰੀਏ ਤੇ ਨੈਸ਼ਨਲ ਐਂਟੀ ਸਕੈਮ ਸੈਂਟਰ ਦੇ ਮੁਤਾਬਕ 2026 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਸਕੈਮ ਵਾਚ ਨੂੰ 91,767 ਸਕੈਮ ਰਿਪੋਰਟਸ ਮਿਲੀਆਂ ਨੇ
1: ਹਾਂਜੀ,
0: ਤੇ ਜਿਹਦੇ ਵਿੱਚ $156.6 million ਦੀ ਜਿਹੜੀ ਮਤਲਬ ਕਿ ਫਾਈਨੈਂਸ਼ੀਅਲ ਲੋਸ ਹੋਇਆ ਪਹਿਲੇ 6 ਮਹੀਨਿਆਂ ਦੇ ਵਿੱਚ। ਰਿਪੋਰਟ ਵੀ ਨੀ ਕਰਦੇ
1: ਜੀ
0: ਹੈ ਨਾ, ਤੇ ਕਈ ਲੋਕੀ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹਨਾਂ ਨਾਲ ਜਦੋਂ ਕੋਈ ਸਕੈਮ ਹੁੰਦਾ ਤੇ ਉਹ ਕਹਿੰਦੇ ਚੱਲ ਛੱਡ ਪਰਾਂ ਕਿੱਥੇ ਰਿਪੋਰਟ ਕਰਨਾ
1: ਜੀ
0: ਹੈ ਨਾ, ਤੇ ਉਹ ਮਤਲਬ ਕਿ ਇਸ ਤੋਂ ਬਾਹਰ ਨੇ ਤੇ ਇੰਨੀਆਂ ਜਿਹੜੀਆਂ ਮਤਲਬ ਕਿ 91,767 ਇਜ਼ ਅ ਬਿਗ ਨੰਬਰ
1: ਜੀ, ਬਿਗ ਨੰਬਰ
0: ਹੈ ਨਾ। ਤੇ ਕਹਿੰਦੇ ਕਿ ਸਕੈਮ ਵਾਚ ਤੇ ਲਾ ਇਨਫੋਰਸਮੈਂਟ ਰਿਪੋਰਟਿੰਗ ਸਿਸਟਮ ਰਿਪੋਰਟ ਸਾਈਬਰ ਦੇ ਫਿਗਰਸ ਨੂੰ ਮਿਲਾ ਕੇ ਕਹਿੰਦੇ ਕਿ ਉਹਨਾਂ ਹੀ 6 ਮਹੀਨਿਆਂ ਦੇ ਪੀਰੀਅਡ ਵਿੱਚ 1,22,550 ਰਿਪੋਰਟਸ ਤੇ 54.1 million ਦੀ ਰਿਪੋਰਟ ਲੋਸ ਦੀ ਜਿਹੜੀ ਰਿਪੋਰਟਿਡ ਲੋਸ ਹੈ ਉਹ ਸਾਹਮਣੇ ਆਈ ਆ। ਤੇ ਰਿਪੋਰਟਿਡ ਨੰਬਰਸ ਕਹਿੰਦੇ ਕਿ ਪਿਛਲੇ ਸਾਲ ਕੰਪੇਰੇਬਲ ਪੀਰੀਅਡ ਨਾਲ 11% ਘੱਟ ਸਨ ਪਰ ਰਿਪੋਰਟਿਡ ਲੋਸਿਸ ਲਗਭਗ 1% ਵੱਧ ਸਨ। ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਜਿਹੜੀ ਆ ਉਹ ਵੈਸੇ ਵੱਧ ਰਹੀ ਆ, ਬਟ ਚਲੋ ਜਿਹੜੀ ਅਵੇਅਰਨੈਸ ਦੀ ਗੱਲ ਤੇ ਆਪਾਂ ਵਧੀਆ ਹੀ ਹੈਗੀ ਆ, ਬਟ ਕਿੰਨਾ ਕੁ ਲੋਕੀ ਡਰ ਵਿੱਚ ਰਹਿ ਰਹੇ ਆ। ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ, ਤੁਹਾਨੂੰ ਕਿਸੇ ਦੀ ਫੋਨ ਕਾਲ ਆ ਰਹੀ ਆ, ਕਿਸੇ ਦਾ ਟੈਕਸਟ ਮੈਸੇਜ ਆ ਰਿਹਾ ਤੇ ਤੁਹਾਡੇ ਅੰਦਰ ਇੱਕ ਡਰ ਆ ਕਿ ਪਤਾ ਨਹੀਂ ਇਹ ਸਕੈਮ ਤੇ ਨਹੀਂ
1: ਜੀ
0: ਹੈ ਨਾ। ਕਈ ਜਿਹੜੀਆਂ ਚੀਜ਼ਾਂ ਆ ਉਹ ਲਿਜਿਟ ਵੀ ਹੋਣਗੀਆਂ
1: ਜੀ,
0: ਬਟ ਤੁਹਾਡੇ ਅੰਦਰ ਡਰ ਆ ਕਿ ਮਤਲਬ ਹੋ ਸਕਦਾ ਕਿ ਸਕੈਮ ਹੀ ਹੋਵੇ
1: ਜੀ। ਐਗਜ਼ੈਕਟਲੀ, ਤੇ ਕਈ ਮਤਲਬ ਸਾਨੂੰ ਇਹਨਾਂ ਚੀਜ਼ਾਂ ਦੇ ਲਈ ਥੋੜੀ ਅਵੇਅਰਨੈਸ ਵੀ ਹੋਣੀ ਚਾਹੀਦੀ ਹੈ। ਉਦਾਂ ਤਾਂ ਲੋਕ ਕਾਫੀ ਇੱਕ ਦੂਜੇ ਨਾਲ ਇਹ ਚੀਜ਼ਾਂ ਨੂੰ ਡਿਸਕਸ ਵੀ ਕਰਦੇ ਨੇ, ਕਈ ਵਾਰ ਕੀ ਹੁੰਦਾ ਕਿ ਜਿਹੜੇ ਜਿਵੇਂ ਹੁਣ ਬੱਚੇ ਇੱਧਰ ਨੇ ਤੇ ਪੇਰੈਂਟਸ ਇੰਡੀਆ ਹੁੰਦੇ ਨੇ, ਉਹਨਾਂ ਨੂੰ ਇਹਨਾਂ ਟੈਕਨੋਲੋਜੀ ਦਾ ਨਹੀਂ ਵੀ ਪਤਾ ਹੁੰਦਾ ਤਾਂ ਉਹ ਵੀ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ, ਜਾਂ ਉਹਨਾਂ ਨੂੰ ਕੋਈ ਕਹਿੰਦਾ ਕਿ ਅਸੀਂ ਪਾਰਸਲ ਦੇਣਾ ਆ, ਪੈਸੇ ਲੈ ਜਾਂਦੇ ਨੇ, ਇਹ ਚੀਜ਼ਾਂ ਵੀ ਹੁੰਦੀਆਂ ਨੇ ਤਾਂ ਵੀ ਪੇਰੈਂਟਸ ਨੂੰ ਕਈ ਵਾਰ ਨਹੀਂ ਪਤਾ ਹੁੰਦੀਆਂ, ਜਾਂ ਜਿੱਦਾਂ ਪੇਰੈਂਟਸ ਨੂੰ ਟੈਕਨੋਲੋਜੀ ਦੇ ਨਾਲ ਉਹ ਇੰਨੇ ਅਵੇਅਰ ਨਹੀਂ ਹੁੰਦੇ ਕਿ ਉਹਨਾਂ ਨੂੰ ਕੋਈ ਬੈਂਕ ਤੋਂ ਮੈਸੇਜ ਆਉਂਦਾ ਹੈ, ਜਾਂ ਬੈਂਕ ਦਾ ਤਾਂ ਨਹੀਂ ਹੁੰਦਾ, ਓਬਵੀਅਸਲੀ ਸਕੈਮ ਹੁੰਦਾ ਆ, ਉਹਦਾ ਸ਼ਿਕਾਰ ਹੋ ਜਾਂਦੇ ਨੇ। ਤੇ ਕਹਿੰਦੇ ਵੀ ਕਿਤੇ ਨਾ ਕਿਤੇ ਸਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਵੀ ਵਰਕ ਕਰਨਾ ਚਾਹੀਦਾ ਵੀ ਜਿੱਦਾਂ ਜਿਹੜੇ ਪੇਰੈਂਟਸ ਹੁੰਦੇ ਨੇ ਕਈ ਵਾਰ ਉਹ ਜਦੋਂ ਬੈਂਕ 'ਚ ਜਾਂਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿੱਦਾਂ ਚੀਜ਼ਾਂ ਕਰਨੀਆਂ, ਜਾਂ ਏਟੀਐਮ ਨਹੀਂ ਚਲਾਉਣ ਦਾ ਪਤਾ ਹੁੰਦਾ, ਤਾਂ ਜੇ ਕੋਈ ਨਾਲ ਕੋਈ ਯੰਗਸਟਰ ਹੁੰਦਾ ਤਾਂ ਉਹਨੂੰ ਕਹਿੰਦੇ ਨੇ ਵੀ ਪੁੱਤ ਤੂੰ ਮੇਰਾ ਕਢਾ ਦੇ ਜਾਂ ਮੇਰਾ ਪਾਸਵਰਡ ਲਾ ਦੇ, ਤਾਂ ਕਹਿੰਦੇ ਵੀ ਤੁਸੀਂ ਚਾਹ ਕੇ ਵੀ ਆਪਣਾ ਪਾਸਵਰਡ ਆਪਣੀਆਂ ਬੈਂਕ ਡੀਟੇਲਸ ਕਦੇ ਕਿਸੇ ਨਾਲ ਸ਼ੇਅਰ ਨਾ ਕਰੋ, ਜਿੰਨਾ ਮਤਲਬ ਇਹਨਾਂ ਚੀਜ਼ਾਂ ਨੂੰ ਤੁਸੀਂ ਗਰੇਜ਼ ਕਰ ਸਕਦੇ ਹੋ ਉਨਾ ਕਰੋ ਵੀ ਜੇ ਤੁਸੀਂ ਬਚਣਾ ਚਾਹੁੰਦੇ ਹੋ, ਬਾਕੀ ਜੇ ਕੋਈ ਨੁਕਸਾਨ ਹੋਣਾ ਹੁੰਦਾ ਉਹ ਤੁਹਾਡਾ ਹੋ ਕੇ ਹੀ।
0: ਹਾਂ ਬਿਲਕੁਲ, ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਪੇਰੈਂਟਸ ਨੂੰ ਬੱਚਿਆਂ ਦੀ ਹੈਲਪ ਕਰਨੀ ਚਾਹੀਦੀ ਆ ਕਿ ਉਹ ਸਕੈਮਰਸ ਤੋਂ ਬਚਣ, ਤੇ ਜਿਹੜੇ ਬੱਚੇ ਨੇ ਜੇ ਉਹਨਾਂ ਦੇ ਪੇਰੈਂਟਸ ਹੁਣ ਨਹੀਂ ਇੰਨੇ ਮਤਲਬ ਕਿ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਨਹੀਂ ਪਤਾ, ਤੇ ਬੱਚਿਆਂ ਨੂੰ ਚਾਹੀਦਾ ਕਿ ਉਹ ਪੇਰੈਂਟਸ ਦੀ ਹੈਲਪ ਕਰਨ ਔਰ ਉਹਨਾਂ ਨੂੰ ਸਮੇਂ ਸਮੇਂ ਤੇ ਇਹਨਾਂ ਚੀਜ਼ਾਂ ਬਾਰੇ ਦੱਸਦੇ ਰਹਿਣ ਤਾਂ ਕਿ ਉਹ ਇਸ ਇਹਨਾਂ ਸਕੈਮਸ ਦਾ ਸ਼ਿਕਾਰ ਨਾ ਹੋਣ
1: ਜੀ।
0: ਹਾਂਜੀ, ਤੇ ਇੱਕ ਹੋਰ ਫਿਗਰ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨੀ ਆ ਕਿ ਡਰ ਨਾ ਜਾਇਓ ਕਿਉਂਕਿ ਫਿਗਰ ਜਿਹੜੀ ਆ ਬਹੁਤ ਵੱਡੀ ਆ ਹੈ ਨਾ। ਫਾਈਨੈਂਸ਼ੀਅਲ ਡੈਮੇਜ ਕਹਿੰਦੇ ਕਿ ਬਹੁਤ ਵੱਡਾ ਆ ਕਿ 2025 ਦੇ ਕਹਿੰਦੇ ਕਿ ਫੁੱਲ ਈਅਰ ਡਾਟਾ ਨੂੰ ਵੇਖੀਏ ਤਾਂ ਸਕੈਮ ਵਾਚ, ਰਿਪੋਰਟ ਸਾਈਬਰ, ਆਈ ਡੀ ਕੇਅਰ, ਆਸਟ੍ਰੇਲੀਅਨ ਫਾਈਨੈਂਸ਼ੀਅਲ ਕ੍ਰਾਈਮ ਐਕਸਚੇਂਜ ਤੇ ਐਸਿਕ ਦੇ ਕੰਬਾਈਂਡ ਫਿਗਰਸ ਵਿੱਚ ਆਸਟ੍ਰੇਲੀਅਨਸ ਨੇ 2.18 billion,
1: ਮਾਈ ਗੁਡਨੈਸ,
0: 2.18 billion ਦੀ ਸਕੈਮ ਲੋਸ ਰਿਪੋਰਟ ਕੀਤੀ ਸੀਗੀ 2025 ਦੇ ਵਿੱਚ। ਤੇ ਮਤਲਬ ਕਿ ਜਿਹੜੀਆਂ ਉਦੋਂ ਰਿਪੋਰਟਸ ਸੀਗੀਆਂ ਉਹ 481,523 ਸੀ,
1: ਮਾਈ ਗੁਡਨੈਸ,
0: ਮਤਲਬ ਕਿ ਇੰਨਾ ਜ਼ਿਆਦਾ ਮਤਲਬ ਕਿ ਸਕੈਮ ਹੋਇਆ। ਤੇ ਹੁਣ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਆ ਰਹੀ ਆ ਤੇ ਮੈਨੂੰ ਲੱਗਦਾ ਕਿ ਸਾਡਾ ਪ੍ਰੋਗਰਾਮ ਸੁਣ ਕੇ ਵੀ ਕੁਛ ਫਰਕ ਪਏਗਾ।
1: ਹਾਂਜੀ, ਵੀ ਤੁਸੀਂ ਕੋਈ ਵੀ ਤੁਹਾਡੇ ਕੋਲ ਜੇ OTP ਆਉਂਦਾ ਕਦੇ ਉਹਦੇ ਤੇ ਸਿੱਧਾ ਕਲਿੱਕ ਨਾ ਕਰੋ, ਤੇ ਕਿਸੇ ਨਾਲ ਆਪਣਾ ਬੈਂਕਿੰਗ ਪਾਸਵਰਡ ਨਾ ਸ਼ੇਅਰ ਕਰੋ, ਕੋਈ ਅਨਨੋਨ ਕਲਿੱਕ ਦਾ ਤੁਹਾਨੂੰ ਈਮੇਲ ਆਉਂਦੀ ਹੈ, ਮੈਸੇਜ ਆਉਂਦੀ ਹੈ, ਉਹ ਨਾ ਕਰੋ। ਕਹਿੰਦੇ ਜਿਹੜੀਆਂ ਰਿਮੋਟ ਐਕਸੈਸ ਐਪਸ ਨੇ ਕਿਸੇ ਸਟ੍ਰੇਂਜਰ ਦੇ ਕਹਿਣ ਤੇ ਉਹ ਇੰਸਟਾਲ ਨਾ ਕਰੋ, ਵੀ ਜਿੱਦਾਂ ਆਪਾਂ ਨੂੰ ਕੋਈ ਕਹਿ ਦਿੰਦਾ ਨਾ ਵੀ ਆਹ ਐਪ ਇੰਸਟਾਲ ਕਰ ਲਾ ਤਾ ਤੇਰੀ ਆਹ ਹੈਲਪ ਹੋ ਜੂ, ਉਹ ਐਪਸ ਨੂੰ ਵੀ ਨਾ ਇੰਸਟਾਲ ਕਰੋ ਅੰਟਿਲ ਐਂਡ ਅਨਲੈਸ ਕੁਛ ਵੀ ਤੁਸੀਂ ਕਰਦੇ ਹੋ ਜਾਂ ਕੁਛ ਤੁਹਾਨੂੰ ਨਵਾਂ ਤੁਹਾਡੇ ਸਾਹਮਣੇ ਆਉਂਦਾ, ਉਸ ਤੋਂ ਪਹਿਲਾਂ ਥੋੜੀ ਬਹੁਤ ਰਿਸਰਚ ਉਹਦੇ ਬਾਰੇ ਜ਼ਰੂਰ ਕਰੋ।
0: ਹਾਂਜੀ, ਐਪਸ ਵੀ ਜਦੋਂ ਆਪਾਂ ਡਾਊਨਲੋਡ ਕਰਦੇ ਹਾਂ ਤੇ ਉਹਨਾਂ ਦੇ ਨਾਲ ਵੀ ਸਾਡਾ ਬਹੁਤ ਜ਼ਿਆਦਾ ਜਿਹੜਾ ਡਾਟਾ ਆ ਉਹ ਸ਼ੇਅਰ ਹੋ ਜਾਂਦਾ ਆ, ਤੇ ਜਿਹੜਾ ਇਹ ਫੋਨ ਆ ਅੱਜ ਕੱਲ ਹਰ ਇੱਕ ਦਾ ਮਤਲਬ ਕਿ ਵਰਲਡ ਹੀ ਫੋਨ ਦੇ ਵਿੱਚ ਹੈਗਾ ਆ, ਹਨਾ, ਤੇ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਫੋਨ ਦੇ ਵਿੱਚ ਆ, ਤੇ ਜੇ ਕਿਉਂਕਿ ਅਸੀਂ ਟਿਕਟੋਕ ਦੇ ਉੱਪਰ ਇਸ ਟਾਈਮ ਲਾਈਵ ਹੈਗੇ ਹਾਂ ਤੇ ਸਾਡੇ ਕੋਲ ਸਮਾਂ ਹੈਗਾ ਅਰਾਊਂਡ 10 ਮਿੰਟ ਦਾ, ਜੇ ਤੁਸੀਂ ਕੁਛ ਸ਼ੇਅਰ ਕਰਨਾ ਹੋਵੇ ਸਾਡੇ ਨਾਲ, ਸਾਂਝ ਪਾਉਣੀ ਹੋਵੇ ਤੇ ਤੁਸੀਂ ਐਜ਼ ਅ ਮਤਲਬ ਕਿ ਵੀਅਰ ਸਾਨੂੰ ਦੱਸ ਸਕਦੇ ਹੋ, ਕਮੈਂਟ ਵੀ ਕਰ ਸਕਦੇ ਹੋ, ਬਟ ਜੇ ਤੁਸੀਂ ਜੁਆਇਨ ਕਰਨਾ ਹੋਵੇ ਤੇ ਸਾਨੂੰ ਇਨਵਾਈਟ ਭੇਜ ਦਿਓ ਤੇ ਅਸੀਂ ਉਹਨੂੰ ਜ਼ਰੂਰ ਐਕਸੈਪਟ ਕਰਕੇ ਤੇ ਤੁਹਾਡੇ ਦਿਲ ਦੀ ਵੀ ਗੱਲ ਜ਼ਰੂਰ ਸੁਣਾਂਗੇ। ਹੋ ਸਕਦਾ ਕੋਈ ਇਹੋ ਜਿਹਾ ਸਕੈਮ ਹੋਵੇ ਜਿਹੜਾ ਸਾਨੂੰ ਨਹੀਂ ਪਤਾ ਤੇ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਵੇ।
1: ਤੇ ਜਿੱਦਾਂ ਕਹਿੰਦੇ ਇੱਕ ਮਤਲਬ ਆਪਾਂ ਐਪ ਦੀ ਗੱਲ ਕੀਤੀ, ਜਦੋਂ ਆਪਾਂ ਕੋਈ ਵੀ ਐਪ ਸਪੋਜ਼ ਸਾਨੂੰ ਪਤਾ ਆ ਮਤਲਬ ਉਹ ਅਪਰੂਵਡ ਐਪ ਹੁੰਦੀ ਆ, ਉਹ ਜਦੋਂ ਡਾਊਨਲੋਡ ਕਰਦੇ ਆ ਤਾਂ ਉਹਦੇ ਚ ਵੀ ਉਹ ਵੀ ਸ਼ਾਇਦ ਮੈਨੂੰ ਕਿਤੇ ਨਾ ਇੱਕ ਤਰ੍ਹਾਂ ਦਾ ਸਕੈਮ ਲੱਗਦਾ ਹੁੰਦਾ ਵੀ ਉਹ ਕਹਿੰਦੇ ਵੀ ਪਹਿਲਾਂ ਫ੍ਰੀ ਟ੍ਰਾਇਲ ਫਿਰ ਉਸ ਤੋਂ ਬਾਅਦ ਵੀ ਉਹਦੀਆਂ ਟਰਮਸ ਐਂਡ ਕੰਡੀਸ਼ਨ ਹੁੰਦੀਆਂ। ਅਸੀਂ ਟਰਮਸ ਐਂਡ ਕੰਡੀਸ਼ਨ ਕੋਈ ਵੀ ਮੈਨੂੰ ਲੱਗਦਾ ਨੀ ਕਿ ਕੋਈ ਹੋਊਗਾ ਜਿਹੜਾ ਬਹੁਤ ਡਿਟੇਲ ਚ ਜਾਂਦਾ, ਤੇ ਅਸੀਂ ਸਿਰਫ ਉਹਨੂੰ ਟਿਕ ਕਰਦੇ ਆ ਤੇ ਅੱਗੇ ਵੱਧਦੇ ਆ, ਪਰ ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਚ ਮੈਨਸ਼ਨ ਹੁੰਦਾ ਕਿ ਜਦੋਂ ਇਹਦਾ ਟ੍ਰਾਇਲ ਪੀਰੀਅਡ ਓਵਰ ਹੋ ਗਿਆ ਤਾਂ ਅਸੀਂ ਆਟੋਮੈਟਿਕਲੀ ਤੁਹਾਡੇ ਅਕਾਊਂਟ ਚੋਂ ਪੈਸੇ ਡਿਡਕਟ ਕਰ ਜਾਣਾ, ਇਨਸਟੈਡ ਕਿ ਤੁਹਾਨੂੰ ਪਹਿਲਾਂ ਕੋਈ ਨੋਟੀਫਿਕੇਸ਼ਨ ਆਉਂਦੀ ਹੈ ਜਾਂ ਨਹੀਂ ਆਉਂਦੀ।
0: ਬਿਲਕੁਲ,
1: ਤੇ ਕਈ ਵਾਰ ਇਹ ਵੀ ਹੁੰਦਾ ਕਿ ਤੁਸੀਂ ਉੱਥੇ ਆਪਣੀਆਂ ਡਿਟੇਲਸ ਭਰ ਦਿੰਦੇ ਹੋ ਤੇ ਤੁਹਾਡੇ ਪੈਸੇ ਡਿਡਕਟ ਹੋਣ ਲੱਗ ਜਾਂਦੇ ਨੇ, ਪਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਕਿ ਤੁਸੀਂ ਉਹਨੂੰ ਬੰਦ ਵੀ ਕਿਵੇਂ ਕਰਨਾ ਹੈ।
0: ਹਾਂ, ਉਹ ਉਹਨਾਂ ਨੇ ਨਾ ਬੜੀ ਲੁਕਾਈ ਹੁੰਦੀ ਆ।
1: ਅੱਛਾ,
0: ਉਹ ਤੁਹਾਨੂੰ ਲੱਭਦੀ ਹੀ ਨਹੀਂ
1: ਜੀ,
0: ਤੇ ਆਮ ਮਤਲਬ ਕਿ ਇਹ ਮੇਰਾ ਖਿਆਲ ਹੈ ਕਿ ਹਰ ਇੱਕ ਐਪ ਦੇ ਨਾਲ ਔਰ ਕੋਈ ਵੀ ਤੁਸੀਂ ਜਿਹੜਾ ਪਲੇਟਫਾਰਮ ਦੇ ਉੱਪਰ ਕੋਈ ਵੀ ਜਿਸ ਤਰ੍ਹਾਂ ਚੈਟ ਜੀਪੀਟੀ ਆ ਜਾਂ ਕੁਛ ਵੀ ਹੋਰ ਮਤਲਬ ਕਿ ਆਈ ਥਿੰਕ ਹਾਂ ਚੈਟ ਜੀਪੀਟੀ ਦਾ ਵੀ ਹੋਏਗਾ, ਕੋਈ ਵੀ ਇਸ ਤਰ੍ਹਾਂ ਦੇ ਜਿਹੜੇ ਪੋਰਟਲਸ ਨੇ ਜਿਨ੍ਹਾਂ ਦੀ ਸਬਸਕ੍ਰਿਪਸ਼ਨ ਤੁਸੀਂ ਲੈਂਦੇ ਹੋ ਉਹਦੇ ਵਿੱਚ ਉਹ ਮਤਲਬ ਕਿ ਹੁੰਦਾ ਹੀ ਹੁੰਦਾ ਕਿ ਉਹ ਤੁਹਾਡੀ ਆਟੋਮੈਟਿਕ ਰਿਨਿਊਅਲ ਹੋਏਗੀ ਹੋਏਗੀ
1: ਜੀ, ਬਜਾਏ ਕਿ ਇਹ ਹੋਣਾ ਚਾਹੀਦਾ ਕਿ ਤੁਹਾਨੂੰ ਈਮੇਲ ਜਾਂ ਮੈਸੇਜ ਆਉਣਾ ਚਾਹੀਦਾ ਕਿ ਤੁਹਾਡਾ ਆਹ ਮਹੀਨੇ ਨੈਕਸਟ ਸਟਾਰਟ ਹੋਣ ਲੱਗਿਆ, ਵੁੱਡ ਯੂ ਲਾਈਕ ਟੂ ਬੀ ਰੀਨਿਊ ਔਰ ਯੂ ਵਾਂਟ ਟੂ ਸਟਾਪ।
0: ਔਰ ਖਾਸ ਤੌਰ ਤੇ ਉੱਥੇ ਜਿੱਥੇ ਪਹਿਲਾਂ ਉਹ ਪਹਿਲੇ 7 ਦਿਨ ਫ੍ਰੀ ਦਿੰਦੇ ਨੇ, ਉਹਦੇ ਵਿੱਚ ਤੇ ਖਾਸ ਤੌਰ ਤੇ ਹੁੰਦਾ ਆ ਕਿ ਉਹ ਆਟੋਮੈਟਿਕ ਆਫਟਰ 7 ਡੇਜ਼ ਵੀ ਉਹ ਤੁਹਾਡੀ ਆਪਣੇ ਆਪ ਜਿਹੜੇ ਆ ਉਹ ਰਿਨਿਊਅਲ ਹੋ ਜਾਂਦੀ ਆ ਤੇ ਤੁਹਾਡੇ ਪੈਸੇ ਜਿਹੜੇ ਆ ਉਹ ਡਿਡਕਟ ਹੋ ਜਾਂਦੇ ਆ, ਤੇ ਫਿਰ ਉਹਨਾਂ ਨੂੰ ਫਿਰ ਕੰਟੈਕਟ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਹਨਾ, ਕਿਉਂਕਿ ਬਹੁਤ ਛੋਟੀਆਂ ਕੰਪਨੀਆਂ ਹੁੰਦੀਆਂ ਤੇ ਉਹਨਾਂ ਨੂੰ ਤੁਸੀਂ ਕੰਟੈਕਟ ਕਰਦੇ ਰਹੋ ਤੇ ਉਹ ਤੁਹਾਡੇ ਪੈਸੇ ਕਦੀ ਵੀ ਵਾਪਸ ਨਹੀਂ ਆਉਂਦੇ ਹਨਾ। ਹਾਂਜੀ, ਤੇ ਅਸੀਂ ਨੈਕਸਟ ਫਿਰ ਸੌਂਗ,
1: ਹਾਂਜੀ ਮੈਨੂੰ ਲੱਗਦਾ ਆਪਾਂ ਕਾਫੀ ਬੋਲ
0: ਲਏ, ਕਾਫੀ ਜ਼ਿਆਦਾ ਜਿਹੜੇ ਸਕੈਮਸ ਨੇ ਉਹ ਅਸੀਂ ਕਵਰ ਕਰ ਲਏ ਨੇ, ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਹੋਣਗੇ ਜਿਨ੍ਹਾਂ ਦਾ ਸ਼ਾਇਦ ਸਾਨੂੰ ਨਹੀਂ ਪਤਾ ਤੇ ਜਾਂ ਸਾਡੇ ਸੁਣਨ ਵਾਲਿਆਂ ਚੋਂ ਜਾਂ ਕੋਈ ਮਤਲਬ ਹੋਰ ਸ਼ਿਕਾਰ ਹੋਇਆ ਹੋਵੇਗਾ, ਤੇ ਚਲੋ ਕੋਈ ਨਹੀਂ ਅਸੀਂ ਨੈਕਸਟ ਟਾਈਮ ਉਹਨਾਂ ਨੂੰ ਕਰ ਲਾਂਗੇ ਕਵਰ ਤੇ ਸੁਣਦੇ ਹਾਂ ਗੀਤ
1: ਤੇ ਫਿਰ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।

0: ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ, ਜਿਸ ਵਿੱਚ ਅਸੀਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਸੁਣਾਏ ਅਤੇ ਕੁਛ ਕੰਮ ਦੀਆਂ ਗੱਲਾਂ ਵੀ ਕੀਤੀਆਂ ਅਤੇ ਕੁਛ ਆਪਣਿਆਂ ਨਾਲ ਸਾਂਝੀ ਇੱਕ ਕਹਾਣੀ ਵੀ ਸ਼ੇਅਰ ਕੀਤੀ। ਅਤੇ ਸਮਾਂ ਹੋ ਗਿਆ ਸਾਡਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਅਤੇ ਇਸ ਵਾਅਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਅਗਲੇ ਸੋਮਵਾਰ ਫਿਰ ਸਵੇਰੇ 10 ਵਜੇ ਤੁਹਾਨੂੰ ਮਿਲਾਂਗੇ ਕੁਝ ਨਵੀਆਂ ਗੱਲਾਂ ਦੇ ਨਾਲ, ਕੁਝ ਨਵੇਂ ਗੀਤਾਂ ਦੇ ਨਾਲ। ਤਦ ਤੱਕ ਲਈ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ, ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ FM 'ਤੇ। ਹੱਸਦੇ ਵੱਸਦੇ ਅਤੇ ਖੁਸ਼ ਰਹੋ।
1: ਹਾਂਜੀ, ਅਤੇ ਮੈਨੂੰ ਵੀ ਦੇਵੋ ਇਜਾਜ਼ਤ, ਅਤੇ ਤੁਹਾਨੂੰ ਮੈਂ ਮਿਲਾਂਗੀ ਵੀਰਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਕੁਛ ਨਵੀਆਂ ਖਬਰਾਂ, ਨਵਾਂ ਟੋਪਿਕ, ਨਵੀਆਂ ਗੱਲਾਂ ਬਾਤਾਂ ਦੇ ਨਾਲ। ਅਤੇ ਉਦੋਂ ਤੱਕ ਲਈ ਮੈਨੂੰ ਵੀ ਦੇਵੋ ਇਜਾਜ਼ਤ, ਸੁਣਦੇ ਰਹੋ ਸਾਂਝੀਵਾਸ ਰੇਡੀਓ, ਆਵਾਜ਼ ਦਿਲਾਂ ਦੀ।